மதபூரன் அந்த பூரன் பரமேஸ்வர சிமரந்த் சந்த் சிமரந்த்.

ਸੰਸਾਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ।

ਮਨੁੱਖ ਨੂੰ ਸਮੇਂ ਦੀ ਕਦਰ ਕਰਨ ਵਾਸਤੇ ਪ੍ਰੇਰਣਾ ਕੀਤੀ। ਸਤਿਗੁਰੂ ਕਹਿੰਦੇ ਨੇ, ਸਾਰੀਆਂ ਜੂਨਾਂ ਦਾ ਸਰਤਾਜ ਬਣਾ ਕੇ ਮੈਂ ਤੈਨੂੰ ਸੰਸਾਰ ਵਿੱਚ ਭੇਜਿਆ। ਆਮ ਬਾਤ ਹੈ ਕਿ ਜਿਹੜਾ ਵੱਡਾ ਹੋਵੇ ਉਹਦੀ ਜ਼ਿੰਮੇਵਾਰੀ ਵੀ ਵੱਡੀ ਹੁੰਦੀ, ਵੱਡੇ ਦੀ ਜ਼ਿੰਮੇਵਾਰੀ ਵੀ ਵੱਡੀ। ਸ਼ਾਇਦ ਕਹਿੰਦੇ ਨੇ, ਇਸ ਧਰਤੀ ਮੈਂ ਤੇਰੀ ਸਿੱਖਦਾਰੀ, ਵੱਡੇ ਵੱਡੇ ਸ਼ੀਂਭ ਗੇਲੇ ਨੱਥਾਂ ਪਾਈ ਫਿਰਦਾ ਇਨਸਾਨ, ਬੜੇ ਬੜੇ ਜ਼ਰੀਲੇ ਨਾਗ ਪਟਾਰੀਆਂ ਵਿੱਚ ਬੰਦ ਕਰੀ ਫਿਰਦਾ। ਸਤਿਗੁਰੂ ਕਹਿੰਦੇ ਨੇ, ਪਰ ਤੇਰਾ ਕੋਈ ਫਰਜ਼ ਵੀ ਹੈ, ਤੈਨੂੰ ਨਾਮ ਜਪਣ ਵਾਸਤੇ ਭੇਜਿਆ ਸੰਸਾਰ ਵਿੱਚ। ਗੋਬਿੰਦ ਮਿਲਣ ਕੀ ਏ ਤੇਰੀ ਬਰੀ ਆ, ਇਹ ਸਮਾਂ ਹੈ ਤੇਰੇ ਨਾਮ ਜਪਣ ਦਾ। ਤਾਂ ਬਾਬਾ ਫਰੀਦ ਨੇ ਚੇਤਾਵਨੀ ਦਿੱਤੀ, ਇਹ ਭਾਈ ਜਦੋਂ ਦਰਿਆ ਵਿੱਚ ਥੋੜਾ ਥੋੜਾ ਪਾਣੀ ਹੋਵੇ ਉਦੋਂ ਤਾਂ ਬੇੜਾ ਤਿਆਰ ਕਰ ਲੈ ਤਾਂ ਕਿ ਸਮੇਂ ਨਾਲ ਤੂੰ ਪਾਰ ਲੰਘ ਸਕੇ, ਤੇ ਜਦੋਂ ਦਰਿਆ ਵਿੱਚ ਤੂੰ ਗਿਆਨੀ ਆ ਗਈ, ਤੂਫਾਨ ਆ ਗਿਆ, ਦਰਿਆ ਠਾਠਾ ਮਾਰਦਾ ਹੋਵੇਗਾ, ਉਸ ਵੇਲੇ ਮਿੱਤਰਾ ਪਾਰ ਨਹੀਂ ਲੱਗਿਆ ਜਾਣਾ, ਫਿਰ ਤਾਂ ਡੁੱਬਣ ਦੀ ਗੱਲ ਹੀ ਹੈ। ਇਸ ਕਰਕੇ ਕਿਰਪਾ ਕਰ, ਨਾਮ ਜਪ, ਨਾਮ ਦਾ ਬੇੜਾ ਤਿਆਰ ਕਰ ਤਾਂ ਕਿ ਸਮੇਂ ਨਾਲ ਤੂੰ ਭਵ ਸਾਗਰ ਤਰ ਸਕੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਵਿੱਚ ਬਾਬਾ ਫਰੀਦ ਜੀ ਪ੍ਰੇਰਣਾ ਦੇ ਰਹੇ ਨੇ ਤੇ ਸਾਨੂੰ ਚੇਤਾਵਨੀ ਕਰ ਰਹੇ ਨੇ, ਭਾਈ ਸਮੇਂ ਦੀ

ਛੱਤ ਕਹਿੰਦੇ ਨੇ ਇੱਥੇ 36 ਨਿਆਮਤਾਂ ਛਕਣੇ, ਫਿਰ ਵੀ ਤੈਨੂੰ ਵਾਹਿਗੁਰੂ ਚੇਤੇ ਨਹੀਂ ਆਉਂਦਾ। ਓਏ ਭੋਜਨ ਕਰਨ ਲੱਗਾ ਤੇ ਕਹਿ ਲਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਹੇ ਮਾਲਕਾ ਤੇਰਾ ਲੱਖ ਲੱਖ ਸ਼ੁਕਰ ਹੈ, ਤੂੰ ਇਹ ਰਹਿਮਤ ਕੀਤੀ ਮੇਰੇ ਤੇ, ਮੈਨੂੰ ਸੋਹਣਾ ਭੋਜਨ ਦਿੱਤਾ। ਤੇ ਜਦੋਂ ਤੈਨੂੰ ਉਹ ਜੂਨ ਪਸ਼ੂ ਦੀ ਮਿਲ ਗਈ, ਫਿਰ ਤੇਰਾ ਕੰਮ ਲੈ ਕੇ ਤੇ ਤੇਰੇ ਮਾਲਕ ਨੇ ਤੇਰਾ ਰੱਸਾ ਖੋਲ ਦੇਣਾ, ਫਿਰ ਵੀ ਤੇਰਾ ਪੇਟ ਨਹੀਂ ਭਰਨਾ।

ഗുരുവർഗൻ ദേവ് പാച്ച ഭക്ഷിക്കാരെ ചേർന്ന് ചെല്ലോ മാരക് ഗോവിന്ദ് ഇക്കേടാ മാരക് ഹൈ ജിത്തേ ജീവ ചല കേ അപ്പന ലോക വി സുഖീ തേ പർലോക വി സുഹേലാ കർ സകദ ഓ മാരക് ഹൈ ഉസ്തത് മൻ മേ കാ നിരൻകാർ ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਈਸ਼ਵਰ ਦੀ ਉਸਤਤੀ ਕਰਨੀ ਉਹਦੇ ਗੁਣ ਗਾਉਣੇ ਇਹ ਮਾਰਗ ਹੈ ਜਿਸ ਕਰਕੇ ਜੀਵ ਭਵ ਸਾਗਰ ਤੋਂ ਪਾਰ ਹੋ ਸਕੇ ਉਸਤਤ ਮਨ ਮੇ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਵੋ ਇਹ ਰਸਨਾ ਪਵਿੱਤਰ ਹੋ ਜਾਂਦੀ ਹੈ ਜਦੋਂ ਨਾਮ ਦਾ ਅੰਮ੍ਰਿਤ ਪੀਂਦੀ ਹੈ ਜਪਦੀ ਹੈ ਸ੍ਰੀ ਵਾਹਿਗੁਰੂ ਨਿਰਮਲ ਰਸਨਾ ਅੰਮ੍ਰਿਤ ਪੀਵੋ ਸਦਾ ਸੁਹੇਲਾ ਕਰ ਲੈ ਜੀਓ ਨੈਨੋ ਪੇਖ ਠਾਕੁਰ ਕਾਰਨ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦਾ ਅੰਮ੍ਰਿਤ ਸਮਾ ਗਿਆ ਉਹਨਾਂ ਨੂੰ ਫਿਰ ਸੰਸਾਰ ਦੇ ਲੋਕ ਅਕਾਲ ਪੁਰਖ ਵਾਹਿਗੁਰੂ ਦਾ ਪਰਿਵਾਰ ਨਜ਼ਰ ਆਉਂਦੇ ਹਨ ਜੇ ਉਹਦਾ ਪਰਿਵਾਰ ਹੈ ਤਾਂ ਇੱਕ ਪਿਤਾ ਇੱਕ ਸਿਖੇ ਹਮ ਬਾਰਕ ਸਾਡਾ ਇੱਕ ਪਿਤਾ ਹੈ ਈਸ਼ਵਰ ਔਰ ਅਸੀਂ ਸਾਰੇ ਹੀ ਉਸਦੇ ਬਾਰਕ ਹਾਂ ਐਸੀ ਦ੍ਰਿਸ਼ਟੀ ਹੋ ਜਾਂਦੀ ਹੈ ਨਾਮ ਜਪਣ ਦੇ ਨਾਲ ਕਿ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣਿਆਈ ਹਜ਼ੂਰ ਬਖਸ਼ਿਸ਼ ਕਰ ਰਹੇ ਹਨ ਕਿ ਮੈਨੂੰ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨ ਸੇ ਸਭ ਸੰਗ ਸਤ ਸੰਗਤ ਵਿਚ ਬਹਿ ਕੇ ਅਕਾਲ ਪੁਰਖ ਦੇ ਗੁਣ ਗਾਉਣ ਨਾਲ ਤੇਰੀਆਂ ਹੋਰ ਮਾੜੀਆਂ ਜਿਤਨੀਆਂ ਵੀ ਆਦਤਾਂ ਹਨ ਸੰਗਤਾਂ ਹਨ ਉਹ ਆਪੇ ਹੀ ਤੇਰਾ ਪਿੱਛਾ ਛੱਡ ਜਾਣਗੀਆਂ ਆਓ ਸਾਰੇ ਪਿਆਰ ਦੇ

ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਫੈਸਲਾ ਦਿੰਦੇ ਹਨ ਕਿ ਜਿਹੜਾ ਐਸਾ ਕਰਮ ਕਰੇਗਾ, ਸੇਵਾ ਸਿਮਰਨ ਪਰਉਪਕਾਰੀ ਜੀਵਨ ਬਣਾਵੇਗਾ, ਉਹਦਾ ਮੁਖ ਇੱਥੇ ਵੀ ਉਜਲਾ ਹੈ ਤੇ ਦਰਗਾਹ ਵਿੱਚ ਵੀ ਉਜਲਾ ਹੈ। ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗੇ ਨਾਨਕ ਉਜਲ ਮਥਾ। ਜਿਤ ਮੁਖ ਸਦਾ ਸਲਾਹੀਏ, ਭਾਗਾਂ ਰੱਤੀ ਚਾਰ, ਨਾਨਕ ਤੇ ਮੁਖ ਉਜਲੇ ਸੱਚੇ ਤੇ ਦਰਬਾਰ। ਉਹ ਸੱਚੇ ਦਰਬਾਰ ਵਿੱਚ ਵੀ ਮੁਖ ਉਜਲਾ ਤੇ ਸੰਸਾਰ ਵਿੱਚ ਵੀ ਮੁਖ ਉਜਲਾ ਹੋ ਜਾਂਦਾ ਜੋ ਉਸਦਾ ਨਾਮ ਜਪਦੇ ਹਨ, ਜੋ ਈਸ਼ਵਰ ਨੂੰ ਧਿਆਵਨਾ ਕਰਦੇ ਹਨ। ਕਰ ਹਰ ਕਰਮ, ਹਜ਼ੂਰ ਦਾ ਬਚਨ ਹੈ, ਸੱਚੇ ਮਾਰਗ ਚਲਦਿਆਂ ਉਸਤ ਕਰੇ ਜਹਾਨ, ਅੱਠ ਤੀਰਥ ਸਗਲ ਕੁਨ ਜੀ ਦਇਆ ਪਰਵਾਨ, ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ। ਇਸ ਲਈ ਗੁਰਸਿੱਖ ਦਾ ਜੀਵਨ ਸੇਵਾ ਸਿਮਰਨ ਪਰਉਪਕਾਰੀ ਜੀਵਨ ਹੋਵੇ ਤੇ ਫਿਰ ਇੱਥੇ ਵੀ ਮੁੱਖ ਉਜਲਾ ਤੇ ਦਰਗਾਹ ਵਿੱਚ ਵੀ ਉਜਲਾ ਹੈ।

ਨਾਲ ਜਿੰਨੀ ਨਾਮ ਧਿਆਇਆ, ਜਿਨ੍ਹਾਂ ਨੇ ਨਾਮ ਨੂੰ ਧਿਆਵਨਾ ਕੀਤਾ, ਜਿਨ੍ਹਾਂ ਨੇ ਨਾਮ ਦੀ ਗੱਲ ਨਾ ਖਾਲੀਆਂ, ਇਹ ਮੁਸ਼ਕਤ ਕੀਤੀ ਹੈ। ਫਿਰ ਉਹ ਆਪ ਹੀ ਨਹੀਂ ਤਰੇ, ਅਨੇਕਾਂ ਜੀਵ ਹੋਰ ਵੀ ਉਹਨਾਂ ਦੇ ਚਰਨਾਂ ਨਾਲ ਲੱਗ ਕੇ ਤਰ ਗਏ। ਗੁਰਮੁਖ ਕੋਟ ਉਧਾਰ ਦਾ ਦੇ ਨਾਮੇ ਇੱਕ ਕਣ, ਜਿਨ੍ਹਾਂ ਨੇ ਨਾਮ ਦੀ ਗੱਲ ਨਾ ਖਾਲੀ, ਨਾਮ ਦੀ ਕਮਾਈ ਕੀਤੀ, ਉਹ ਫਿਰ ਅਨੇਕਾਂ ਨੂੰ ਹੋਰਨਾਂ ਨੂੰ ਵੀ ਨਾਲ ਹੀ ਤਾਰ ਕੇ ਗਏ ਹਨ। ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ, ਚਰਨ ਚਲੋ ਮਾਰਗ ਗੋਬਿੰਦ। ਇਸ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਅਸੀਂ ਸਫਲ ਕਰਨਾ। ਗੁਰਸਿੱਖ ਦਾ ਜੀਵਨ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ ਤੇ ਫਿਰ ਸਤਸੰਗਤ ਵਿਚ ਬਹਿ ਕੇ ਮਾਲਕ ਦੀ ਸਿਫਤ ਸਲਾਹ ਕਰਨੀ, ਇਹ ਗੁਰਸਿੱਖੀ ਹੈ, ਇਹ ਜੀਵਨ ਹੈ ਸਿੱਖ ਦਾ। ਇਸ ਮਾਰਗ ਨੂੰ ਹਜ਼ੂਰ

ਕਬੀਰ ਲਾਗੀ ਪ੍ਰੀਤ ਸੁਜਾਨ ਲਾਗੀ ਪ੍ਰੀਤ ਸੁਜਾਨ ਬੱਚੇ ਲੋਕ ਮੋਹੇ ਲਾਗਤੀ ਤਾਲਾ ਬੇਲੀ ਮੋਹੇ ਲਾਗਤੀ ਤਾਲਾ ਬੇਲੀ ਬਛੜੇ ਬਿਨ ਗਾਏ ਪਾਣੀਆਂ।

مولالن شاپیت بنی کبیر لاگی پریت سجان سیاں

कर बाहिर तेरा प्रवक्ता, तू जन के है संग

आठ पैर हर जाए के मन इच पुजाई, मन इच पुजाई।

ਜੀ ਉਸਤਾਦ ਸਿੰਘ ਜੀ ਅਤੀ ਅਪ੍ਰਚਲਿਤ ਰਾਗ ਜਿਸ ਨੂੰ ਗੁਨੀਤ ਸੱਜਣ ਚਾਰੂ ਪੇਸ਼ੀ ਕਹਿੰਦੇ ਨੇ ਅਪ੍ਰਚਲਿਤ ਰਾਗ ਹੈ ਲੇਕਿਨ ਆਪ ਸੰਗਤਾਂ ਦੀ ਕਿਰਪਾ ਨਾਲ ਗੁਰੂ ਸੱਚੇ ਪਾਤਸ਼ਾਹ ਦੀ ਰਹਿਮਤ ਨਾਲ ਆਪ ਦੇ ਦਾਸ ਨੂੰ ਇਸ ਨੂੰ ਗਾਇਆ ਹੈ। ਬੜਾ ਹੀ ਅਪ੍ਰਚਲਿਤ ਰਾਗ ਹੈ, ਬਹੁਤ ਹੀ ਕੋਮਲ ਰਾਗ ਹੈ, ਮਨ ਨੂੰ ਪਾਉਂਦਾ ਹੈ, ਮਨ ਨੂੰ ਚੰਗਾ ਲੱਗਦਾ ਹੈ। ਇੱਕ ਵਾਰ ਇਸ ਦਾ ਅੰਤਰਾ ਸਥਾਈ ਸਰਵਣ ਕਰੋ, ਫਿਰ ਦੂਸਰਾ ਸ਼ਬਦ ਜੀ।

ले तन किया सिंगार, सेजे कंतना

काजल हार तमोल रस बिन पसै हम रस छा।

ਜਦ ਆਕਾਸ਼ ਤੇ ਤਾਰੇ ਚੜੇ ਹੋਣ, ਚੰਦਰਮਾ ਵੀ ਚੜਿਆ ਹੋਵੇ, ਠੰਡੀ ਮਿੱਠੀ ਹਵਾ ਵਗ

ਕਈ ਵਾਰੀ ਡਾਕਟਰ ਹਕੀਮ ਕਹਿ ਦਿੰਦੇ ਨੇ ਇਹ ਰਾਤ ਦੀ ਤਰੇਲ ਚੰਗੀ ਨਹੀਂ, ਤਰੇਲ ਵਿੱਚ ਬਾਹਰ ਨਾ ਬੈਠੋ। ਪਰ ਜਿਹੜੇ ਸੰਤ ਜਣ ਨੇ, ਰਾਮ ਦੇ ਪਿਆਰੇ ਨੇ, ਉਸ ਖੁਦਾ ਦੇ, ਉਸ ਵਾਹਿਗੁਰੂ ਦੇ ਪਿਆਰੇ ਨੇ, ਉਹ ਜਦੋਂ ਇਹ ਸਮਾਂ ਦੇਖਦੇ ਨੇ ਕਿ ਤਾਰੇ ਚੜ੍ਹੇ ਹੋਏ ਨੇ, ਚੰਦਰਮਾ ਚੜ੍ਹੇ ਹੈ, ਮਿੱਠੀ ਮਿੱਠੀ ਰੋਸ਼ਨੀ, ਮਿੱਠੀ ਮਿੱਠੀ ਰੋਸ਼ਨੀ ਦੇ ਵਿੱਚ ਉਹ ਰਾਮ ਦੇ ਪਿਆਰੇ ਸਮਾਧੀਆਂ ਲਾ ਕੇ ਬਹਿੰਦੇ ਨੇ। ਉਹ ਕਹਿੰਦੇ ਨੇ ਇਹੋ ਹੀ ਤੇ ਵੇਲਾ ਹੈ ਉਸ ਪ੍ਰਭੂ ਨੂੰ ਯਾਦ ਕਰਨ ਦਾ, ਜਦ ਦੁਨੀਆਂ ਸੌਂਦੀ ਹੈ ਤੇ ਸੰਤ ਜਨ ਗੁਰਮੁਖ ਉੱਠ ਕੇ ਬਹਿੰਦੇ ਨੇ ਕਿ ਹੁਣ ਦੁਨੀਆਂ ਦਾ ਕੋਈ ਸ਼ੋਰ ਸ਼ਰਾਬਾ ਨਹੀਂ, ਹੁਣ ਕੋਈ ਮਨ ਨੂੰ ਖਿੰਡਾਉਣ ਵਾਲੀ ਚੀਜ਼ ਨਹੀਂ, ਇਹੋ ਹੀ ਤੇ ਵੇਲਾ ਪਰਮੇਸ਼ਰ ਦੇ ਨਾਲ ਜੁੜਨ ਦਾ। ਪਿੰਨੀ ਰਹਿਣ ਨੜੀਏ ਚਮਕਣ ਤਾਰੇ, ਰਹਿਣ ਕਹਿੰਦੇ ਨੇ ਰਾਤ, ਇਹ ਪਿੰਨੀ ਪਿੰਨੀ ਰਾਤ ਕਿੱਡੀ ਸੁਹਾਵਣੀ, ਜਦ ਤਾਰੇ ਡਲਕਾਂ ਮਾਰਦੇ ਨੇ, ਤਾਰਿਆਂ ਦੀ ਮਿੱਠੀ ਮਿੱਠੀ ਰੋਸ਼ਨੀ, ਠੰਡੀ ਮਿੱਠੀ ਹਵਾ ਮਨ ਨੂੰ ਮੋਹਦੀ ਏ, ਤੇ ਉਦੋਂ ਆਪਣੇ ਆਪ ਫਿਰ ਹਿਰਦੇ ਦੇ ਵਿੱਚੋਂ ਪ੍ਰਭੂ ਦੀ ਸਿਫਤ ਨਿਕਲਦੀ ਏ। ਇਸ ਵੇਲੇ ਦੁਨੀਆਂ ਸੌਂਦੀ ਕਿ ਨੀਂਦਰ ਬੜੀ ਚੰਗੀ ਆਈ, ਪਰ ਗੁਰਮੁਖ ਪਿਆਰੇ ਜਾਗਦੇ ਨੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ, ਉਸ ਰਾਮ ਦੇ ਪਿਆਰੇ ਉੱਠ ਕੇ ਬਹਿ ਜਾਂਦੇ ਨੇ, ਕੀਰਤਨ ਵਿੱਚ ਜੁੜਦੇ ਨੇ। ਆਓ ਭਾਈ, ਆਤਮਕ ਆਨੰਦ ਲੈਣਾ, ਦੁਨੀਆਂ ਦੇ ਰਾਗ ਰੰਗਾਂ ਤੋਂ ਉੱਤੇ ਹੋਣਾ, ਆਓ ਅੰਮ੍ਰਿਤ ਵੇਲੇ ਉੱਠ ਕੇ ਉਸ ਪਰਮੇਸ਼ਰ ਦੀ ਯਾਦ ਵਿੱਚ ਬਹਿ ਕੇ ਕੀਰਤਨ ਕਰੀਏ, ਰਾਤ ਸੌਂ ਕੇ ਨਾ ਗਵਾਈਏ, ਉਹਦੇ ਗੁਣ ਗਾਉਂਦੇ।

ਅੰਮ੍ਰਿਤ ਵੇਲੇ ਜਾਗਣਾ, ਜਿਨ੍ਹਾਂ ਨੂੰ ਨਸੀਬ ਹੁੰਦਾ ਹੈ ਉਨ੍ਹਾਂ ਦਾ ਜੀਵਨ

ਆਪਣੀ ਪੌੜੀ ਵਿੱਚ ਬਿਆਨ ਕੀਤੀਆਂ। ਭਗਤ ਕਬੀਰ ਸਾਹਿਬ ਜਿਹੜੇ ਬਨਾਰਸ ਵਿੱਚ ਰਹਿੰਦੇ ਨੇ, ਕਿਸੇ ਨੇ ਕਿਹਾ ਐ ਕਬੀਰ ਤੂੰ ਪਰਮੇਸ਼ਰ ਦੀ ਭਗਤੀ ਬੜੀ ਕਰਨਾ, ਪਰ ਇਹ ਦੱਸ ਤੇਰਾ ਗੁਰੂ ਕੌਣ ਹੈ? ਕਬੀਰ ਸਾਹਿਬ ਨੇ ਕਿਹਾ ਮੇਰਾ ਗੁਰੂ ਕੋਈ ਨਹੀਂ। ਦੱਸਣ ਵਾਲੇ ਨੇ ਕਿਹਾ ਕਬੀਰ ਜਿਹਦਾ ਕੋਈ ਗੁਰੂ ਨਾ ਹੋਵੇ ਉਹਦੀ ਗਤੀ ਨਹੀਂ ਹੁੰਦੀ। ਤਾਂ ਕਬੀਰ ਸਾਹਿਬ ਨੇ ਕਿਹਾ ਭਾਈ ਮੈਨੂੰ ਇਹ ਵੀ ਦੱਸ ਦਿਓ ਕਿ ਮੈਂ ਗੁਰੂ ਕਿਹਨੂੰ ਬਣਾਵਾਂ।

ਉਹਨਾਂ ਪੌੜੀਆਂ ਤੇ ਜਾ ਕੇ ਲੰਮਾ ਪੈ ਗਿਆ ਜਿੱਧਰ ਸਵਾਮੀ ਰਾਮਾਨੰਦ ਨੇ ਲੰਘਣਾ ਹੈ। ਅੱਧੀ ਰਾਤ ਤੋਂ ਬਾਅਦ ਅੰਮ੍ਰਿਤ ਵੇਲਾ, ਪਰਮੇਸ਼ੁਰ ਨੂੰ ਯਾਦ ਕਰਨ ਦਾ ਵੇਲਾ ਤੇ ਕਬੀਰ ਸਾਹਿਬ ਮੂੰਹ ਸਿਰ ਲਵੇਟੇ ਹੈ, ਪੌੜੀਆਂ ਤੇ ਲੰਮੇ ਪਏ ਨੇ, ਉਧਰੋਂ ਬੜੀ ਮਸਤੀ ਵਿੱਚ ਉਸ ਪਰਮੇਸ਼ੁਰ ਦਾ ਸਿਮਰਨ ਕਰਦੇ ਸਵਾਮੀ ਰਾਮਾਨੰਦ ਜੀ ਆਏ। ਪੌੜੀਆਂ ਤੇ ਕੋਈ ਸੁੱਤਾ ਦੇਖਿਆ, ਅੱਗੇ ਕਿਵੇਂ ਜਾਣ, ਕੋਈ ਸੁੱਤਾ ਹੋਇਆ। ਤੇ ਸਿਆਣੇ ਕਹਿੰਦੇ ਨੇ ਜਿਹੜੀ ਚੀਜ਼ ਭਾਂਡੇ ਵਿੱਚ ਹੋਵੇਗੀ ਉਹ ਹੀ ਨਿਕਲੇਗੀ। ਜਿਹੜੇ ਮਹਾਂਪੁਰਸ਼ ਨੇ ਉਹਨਾਂ ਦੇ ਹਿਰਦੇ ਵਿੱਚ ਪਰਮੇਸ਼ੁਰ ਦਾ ਨਾਮ ਹੈ, ਉਹਨਾਂ ਜਦੋਂ ਵੀ ਬੋਲਣਾ ਹੈ ਨਾਮ ਦੀ ਗੱਲ ਕਰਨੀ। ਸਵਾਮੀ ਰਾਮਾਨੰਦ ਨੇ ਆਪਣੇ ਚਰਨਾਂ ਦੀ ਠੋਕਰ ਲਾਈ ਕਬੀਰ ਦੇ ਸਰੀਰ ਨੂੰ ਤੇ ਨਾਲੇ ਮੂੰਹ ਤੋਂ ਕਿਹਾ, ਉੱਠ ਰਾਮ ਕੇ ਰਾਮ ਕਹੋ। ਐ ਰਾਮ ਦੇ ਬੰਦਿਆ, ਉਹ ਇਹ ਵੇਲਾ ਕੁ ਸੌਣਦਾ, ਉੱਠ ਉੱਠ ਕੇ ਰਾਮ ਕਹੋ। ਪੈਰੀ ਟੁੰਬ ਉਠਾ ਲਿਆ, ਬੋਲੋ ਰਾਮ ਸਿੱਖ ਸਮਝਾਈ, ਉੱਠ ਭਾਈ।

ਰਾਗ ਗੌੜੀ ਮਾਲਵਾ ਵਿੱਚ ਰਿਸ਼ਭ ਧੈਵਤ ਕੋਮਲ ਤੇ ਮੱਧਿਅਮ ਤੀਬਰ ਲੱਗਦਾ ਹੈ। ਇਸ ਰਾਗ ਦੇ ਆਰੋਹ ਵਿੱਚ ਨਿਸ਼ਾਦ ਅਤੇ ਅਵਰੋਹ ਵਿੱਚ ਧੈਵਤ ਵਰਜਿਤ ਹਨ। ਇਸ ਰਾਗ ਦੀ ਜਾਤੀ ਸ਼ਾੜਵ ਸ਼ਾੜਵ, ਵਾਦੀ ਰਿਸ਼ਭ, ਸੰਵਾਦੀ ਪੰਚਮ ਅਤੇ ਸਮਾਂ ਦਿਨ ਦਾ ਚੌਥਾ ਪੈਰ ਹੈ। ਇਸ ਰਾਗ ਵਿੱਚ ਹਰ ਨਾਮ ਲੇਹੋ ਮੀਤਾ ਲੇਹੋ ਸ਼ਬਦ ਦਾ ਗਾਇਨ ਕਰ ਰਹੇ ਹਨ ਡਾਕਟਰ ਗੁਰਨਾਮ ਸਿੰਘ।

ਤੰਨੇ ਦੇ ਮਨ ਦੇ ਵਿੱਚ ਗੱਲ ਬੈਠ ਸੰਸਾਰ ਸੰਸਾਰ ਨੂੰ ਰਾਤਾ ਦਿੰਦਾ ਹੈ, ਜਿਸਦੇ ਆਸ਼ੀ ਅਨੁਸਾਰ ਨੂੰ ਚੱਲਦਾ ਹੈ, ਰਾਤਾਂ ਪੈਂਦੀਆਂ ਹਨ, ਜੀਵਨ ਮਿਲਦਾ ਹੈ, ਜੀਵਨ ਮਿਲਦਾ ਹੈ।

ਮੁਸੀਬਤ ਗੱਲ ਨਹੀਂ ਬਣਨੀ। ਹੁਣ ਭਗਵਾਨ ਸਾਕਸ਼ਾਤ ਰੂਪ ਵਿਚ ਆ ਕੇ ਬੈਠ ਗਏ, ਪਛਾ ਛਕਿਆ। ਦੂਸਰੇ ਦਿਨ ਦਾ ਦੁਪਹਿਰਾ ਚੜ ਚੁੱਕਾ ਹੈ। ਭਗਵਾਨ ਤੈਂ ਮੈਨੂੰ ਬਹੁਤ ਭੁੱਖਾ ਮਾਰਿਆ, ਵੇਖ ਆਪਾਂ ਨੇ ਹੁਣ ਕੁਝ ਨਹੀਂ ਕਰਨਾ। ਆਹ ਵੇਖ ਲੈ ਹੜ ਚੱਲਦਾ ਪਿਆ, ਖੂਹ ਨੱਕੀ ਤੈਂ ਆਉਣੇ ਨੇ, ਗਾਈਆਂ ਤੈਂ ਚੜਨੀਆਂ ਨੇ, ਜਦ ਸੌਣ ਲੱਗਾ ਖੂਹ ਥੱਲੇ ਤੂੰ ਤੰਦ ਛਾਵੇਂ। ਹੁਣ ਤੰਨਾ ਵੇਖਦਾ ਹੈ ਠਾਕੁਰ ਬੋਲਦਾ ਨੂੰ ਹੱਕ ਰਿਹਾ ਹੈ, ਕਿਆਰੇ ਮੋੜਨ ਜਾ ਰਿਹਾ ਹੈ, ਗਾਈਆਂ ਨੂੰ ਮੋੜ ਕੇ ਲਿਆ ਰਿਹਾ ਹੈ। ਇਤਨੀ ਦੇਰ ਨੂੰ ਤਲੋਚਨ ਵੀ ਆ ਗਿਆ, ਸਨਾਤ ਦੇ ਤੰਨਿਆ ਕੀ ਹਾਲ ਹੈ? ਠੀਕ ਹੈ ਪੰਡਿਤ ਜੀ ਤੁਹਾਡੀ ਕਿਰਪਾ, ਠਾਕੁਰ ਦਾ ਕੀ ਹਾਲ ਹੈ? ਪੰਡਿਤ ਜੀ ਜਦੋਂ ਦਾ ਤੁਸੀਂ ਮੈਨੂੰ ਠਾਕੁਰ ਦਿੱਤਾ ਹੈ ਮੇਰੇ ਘਰ ਚ ਲਹਿਰਾਂ ਬਹਿਰਾਂ ਹੋ ਗਈਆਂ ਹਨ। ਪੰਡਿਤ ਅਸ਼ਚਰਜ ਹੋ ਗਿਆ ਕਿ ਜੱਟ ਭੋਲਾ ਹੈ, ਸੱਚਮੁੱਚੀ ਦੇ ਠਾਕੁਰ ਦੇ ਮੈਂ ਆਪਣੇ ਕੋਲ ਲਿਤਾ ਕੇ ਰੱਖੇ ਨੇ, ਮੈਂ ਤੁਸੀਂ ਝੂਠੀ ਮੁੱਠੀ ਦਾ ਠਾਕੁਰ ਦਿੱਤਾ ਸੀ। ਜੱਟ ਹੈ ਨਾ, ਪਤਾ ਨਹੀਂ ਠਾਕੁਰ ਕੀ ਹੁੰਦਾ। ਪੰਡਿਤ ਜੀ ਤੁਹਾਡੀ ਬੜੀ ਕਿਰਪਾ, ਧਨੀ ਨੂੰ ਉੱਠ ਕੇ ਨਮਸਕਾਰ ਕੀਤੀ। ਪੰਡਿਤ ਜੀ ਵੇਖੋ ਉਹ ਠਾਕੁਰ ਗਾਈਆਂ ਮੋੜਨ ਗਿਆ ਹੈ, ਹੁਣ ਵੇਖੋ ਦੂਜੇ ਕੈਰੇ ਨੂੰ ਪਾਣੀ ਛੱਡ ਦਿੱਤਾ ਹੈ। ਪੰਡਿਤ ਆਖਦਾ ਹੈ ਜੇਠ ਹਾੜ ਦਾ ਮਹੀਨਾ ਹੈ, ਜੱਟ ਬੌਂਦਲ ਗਿਆ ਹੈ ਧੁੱਪਾਂ ਦੇ ਨਾਲ। ਪੰਡਿਤ ਜੀ ਵੇਖੋ ਭਗਵਾਨ ਤੁਹਾਡੇ ਨਜ਼ਦੀਕ ਦੀ ਗੁਜ਼ਰ ਗਏ ਨੇ, ਤੁਹਾਨੂੰ ਪਛਾਣਦੇ ਨਹੀਂ। ਤੰਨੇ ਨੇ ਆਖਿਆ, ਪੰਡਿਤ ਸੋਚੀ ਪੈ ਗਿਆ ਹੈ, ਤੰਨੇ ਕਿੱਥੇ ਹੈ ਤੇਰਾ ਭਗਵਾਨ? ਵੇਖੋ ਤੁਹਾਡੇ ਕੋਲ

ਯਾਕੂਤ ਦਾਨ ਦੇ ਕਸ਼ਮੀਰ ਤੋਂ।

धरियो गुर हथ, जा कै बसीस धरियो गुर हथ। सब साथ संगत प्यार नाल आखो सतनाम, फिर आखो सतनाम। ये शब्द भी धन सतगुरु गुरु रामदास महाराज जी की बाणी का है। मेरे हीर है रतन नाम हर बसिया, नाम नू रतन आख्या है और ये अमोलक रतन है। साई नाम अमोल, कीम ना कोई जान दो, ये अमूल्य है। अमूलो अमूल आख्या ना जाए, हीरियां दी रतना दी कीमत। जो असी पहली बार 71 च गए यूके, तो कोई नूर हीरा वेखण गए, चाहे साडे कोल नहीं पर सानू पता ना साडा है। हर सिख दे मन च आउंदा भी साडा है, धोखे ना लै गए, हीरा फेरी करके साथों लै गए, ये साडा है। असी वेखण गए, उत्थे कीमत लिखी हुई सी, इहदी आ कीमत है, ऐस हीरे दी आ कीमत है, ऐस रतन दी आ कीमत है। तो जिहड़ा ए रतन है ना नाम, इहदी कोई कीमत नहीं पा सकदा। सब आखो सत नाम श्री वाह। साई नाम अमोल, कीम ना कोई जान दो, इहदी कोई कीमत नहीं पा सकदा। ते महाराज कहिंदे मेरे हीर है मेरे हिरदे च, नाम उदों वस गया, ये रतन अमोलक रतन नाम, जदों मेरे गुरु ने मेरे सिर ते हाथ रखिया। मेरे हीर है रतन नाम हर बसिया, गुर हाथ धरियो मेरे माथा, मेरा गुरु समर्थ है। मेरे गुरु ने जदों मेरे सिर ते हाथ रखिया ना, तो यह नाम मन च वस गया। एक है नाम जबान ते रहना, एक है मन च वस जाना, फर्क जे बहुत फर्क है। इन्ना फर्क है कि कोई बंदा कही जावे खंड खंड खंड खंड खंड कही जाए, तो कोई बंदा खंड खा लेवे, इन्ना ही फर्क है। भाई साहब गुरदास जी ने भाई साहब नूं वर मिले सतगुरां वल्लों, भाई साहब तुहाडी बाणी गुरबाणी दियां कुंजियां, जिवें चाबी तो बिना ताला नहीं खुलदा, किड्डा कीमती ताला होवे चाबी नहीं खुलेगा। गुरबाणी दा रहस उन्ना चिर समझ नहीं आऊगी जब तक भाई गुरदास की कोई बाणी ना पढ़े। ते ये वर है भाई गुरदास की बाणी, बाणी दे अर्थ ये भी वर दे दिता। भाई गुरदास की बाणी गुरबाणी दे तुल, जिथे जाओ भाई गुरदास की बाणी गाई जाती। तो भाई साहब व्याख्या कर रहे हैं, खांड खांड कहे जेहबा ना स्वाद मीठो होए। ऐसी मिसाल दिती है, जिहड़ा एक दिन भी स्कूल नहीं ना गया एक गल वो भी समझ सकता भी खंड खंड आखण ना मुंह मिठा नहीं होना। खांड खांड कहे जेहबा ना स्वाद मीठो होए, अगन अगन कैस उतन सीत ना विनाश है। आ गया कही जावे सर्दी विच, जिते स्नो पैंदी है कही जावे अग अग अग, सर्दी दूर नहीं होनी। कैसी मिसाल है, चंदन चंदन कहत होत ना सुबास सुबास, चंद चंद कहत उजियारो ना प्रकाश है। मस्या दी रात नूं कोई कही जावे चंद चंद चंद, चढ़नी पैना। चंदन चंदन कहण नाल सुगंधी नहीं आ जानी, चंद चंद कहण नाल प्रकाश नहीं हो जाना। वैद वैद कहत ना मिटत रोग काहू को, बीमार आदमी बुरखार चढ़िया होया दुखी है कही जावे वैद वैद वैद,
ਉਦੋਂ ਵੈਦ ਹੀ ਕਹਿੰਦੇ ਸੀ, ਹੁਣ ਡਾਕਟਰ ਕਹਿੰਦੇ ਨੇ। ਵੈਦ ਆਪਣੇ ਹੈਗੇ ਪੁਰਾਣੇ ਖਾਨਦਾਨੀ, ਕੋਈ ਕਹੀ ਜਾਵੇ ਡਾਕਟਰ ਡਾਕਟਰ ਡਾਕਟਰ, ਰੋਗ ਨਹੀਂ ਦੂਰ ਹੋਣਾ। ਕੈਸੀ ਮਿਸਾਲ ਹੈ, ਵੈਦ ਵੈਦ ਕਹਿਤ ਨਾ ਮਿਟਤ ਰੋਗ ਕਾਹੂ ਕੋ, ਦਰਬ ਦਰਬ ਕਹੇ ਕੋ ਦਰਬੇ ਨਾ ਬਿਲਾਸ ਹੈ। ਕੋਈ ਕਹੀ ਜਾਵੇ ਮਾਇਆ ਮਾਇਆ, ਇੰਨੇ ਕਰੋੜ ਡਾਲਰ ਆ ਨਹੀਂ ਜਾਣੇ। ਇਹ ਮਿਸਾਲਾਂ ਦੇ ਕੇ ਮਹਾਰਾਜ ਭਾਈ ਸਾਹਿਬ ਕਹਿੰਦੇ ਨੇ, ਤੈਸੇ ਗੁਰ ਗਿਆਨ ਗੋਸ਼ਟ ਕਰਤ ਨਾ ਰਹਿ ਤੇ ਆਵੇ। ਗੁਰੂ ਦੀ ਗੱਲ ਤੇ ਕਰੀ ਜਾਵੇ ਤੇ ਆਪਣੀ ਰਹਿਤ ਵਿੱਚ ਗੱਲ ਉਹ ਆਵੇ ਹੀ ਨਾ, ਕਿੱਦਾਂ ਨਾਮ ਦਾ ਸਵਾਦ ਆਊਗਾ। ਸਭ ਆਖੋ ਸਤਨਾਮ। ਤੈਸੇ ਗੁਰ ਗਿਆਨ ਗੋਸ਼ਟ ਕਰਤ ਨਾ ਰਹਿਤ ਆਵੇ, ਕਰਨੀ ਪ੍ਰਧਾਨ ਪਾਨ ਉਦਤ ਪ੍ਰਕਾਸ਼ ਹੈ। ਮਹਾਰਾਜ ਕਹਿੰਦੇ ਮੇਰੇ ਹਿਰਦੇ ਚ ਨਾਮ ਉਦੋਂ ਵਸ ਗਿਆ ਜਦੋਂ ਮੇਰੇ ਗੁਰੂ ਨੇ ਮੇਰੇ ਸਿਰ ਤੇ ਹੱਥ ਰੱਖਿਆ। ਫੇਰ ਕੀ ਹੋਇਆ, ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ। ਨਾਮ ਮਨ ਚ ਵਸ ਜਾਵੇ ਤੇ ਕੋਈ ਦੁੱਖ ਰਹਿ ਨਹੀਂ ਜੇ ਸਕਦਾ। ਸਭ ਆਖੋ ਸਤਨਾਮ। ਇਹ ਬਾਣੀ ਦਾ ਬਚਨ ਹੈ। ਜਨਮਾਂ ਜਨਮਾਂਤਰਾਂ ਦੇ ਬੋਝ ਲੱਥ ਜਾਣਗੇ, ਆਦਾਂ ਵਿਆਦਾਂ ਉਪਾਧਾਂ ਸਭ ਦੂਰ ਹੋ ਜਾਣਗੀਆਂ। ਇਹ ਬਾਣੀ ਦਾ ਭਜਨ ਹੈ ਨਾ। ਗੁਰ ਕੀ ਬਾਣੀ ਜਿਸ ਮਨ ਵਸੇ, ਦੁੱਖ ਦਰਦ ਸਭ ਤਾਂਕਾਂ ਨਸੇ। ਜਨਮਾਂ ਜਨਮਾਂਤਰਾਂ ਦੇ ਬੋਝ ਸਭ ਲੱਥ ਜਾਣਗੇ। ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰੂ ਨਾਮ ਦਿਓ ਰਿਣ ਲੱਥ। ਸਤਿਗੁਰਾਂ ਦੀ ਬਖਸ਼ਿਸ਼ ਦਾ ਸਦਕਾ ਕਈ ਵਾਰ ਅਸੀਂ ਇੱਦਾਂ ਪ੍ਰੋਗਰਾਮ ਬਣਦੇ ਨੇ। ਆਹ ਪ੍ਰੋਗਰਾਮ ਜਦੋਂ ਅਸੀਂ ਇੱਧਰ ਵਿਸਾਖੀ 'ਤੇ ਪ੍ਰੋਗਰਾਮ ਬਣਿਆ, ਹੁਣ ਦਾ ਟਾਈਮ ਬੜਾ ਥੋੜ੍ਹਾ ਸੀ, ਪ੍ਰੋਗਰਾਮ ਦਿੱਲੀਓਂ ਅਸੀਂ ਮੰਨ ਲਏ, ਪਰ ਗੁਰਮੁਖਾਂ ਦੀ ਪ੍ਰੇਰਨਾ ਬਸ ਇੱਦਾਂ ਹੀ ਚੱਲਿਆ। ਦੋ ਹਫ਼ਤੇ ਤੋਂ ਦੋ ਦੋ ਤਿੰਨ ਤਿੰਨ ਦਿਨ ਹੂਸਟਨ, ਅਸੀਂ ਚਾਰ ਦਿਨ ਸੋਮ ਮੰਗਲ ਬੁੱਧ ਵੀਰ ਹੀ ਕਰ ਸਕੇ, ਇੰਨਾ ਕੀ ਹਾਜ਼ਰੀ ਉੱਥੇ ਭਰੀ। ਫਿਰ ਆਨੰਦ ਕਾਰਜ ਸੀ ਨਿਊ ਮੈਕਸੀਕੋ, ਦੋ ਆਨੰਦ ਕਾਰਜ ਉੱਥੇ ਆ ਗਏ, ਉੱਥੋਂ ਆ ਗਏ ਅਰੀਜ਼ੋਨਾ। ਆਹ ਜਿਹੜੇ ਦਰਸ਼ਨ ਤੁਹਾਡੇ ਪ੍ਰੇਰਣਾ ਗੁਰੂ ਵੱਲੋਂ ਹੁੰਦੀ ਹੈ। ਇਹ ਸਤਿਕਾਰਯੋਗ ਪਿਆਰੇ ਵੀਰ ਸਰਦਾਰ ਦੁਰਲਭ ਸਿੰਘ ਜੀ, ਹਾਂਜੀ ਸਾਹਿਬ ਪ੍ਰਹਿਲਾਦ ਸਿੰਘ ਜੀ, ਇਹਨਾਂ ਦੀ ਕਿਰਪਾ ਨਾਲ, ਇਹਨਾਂ ਦੀ ਪ੍ਰੇਰਨਾ ਨਾਲ ਆ ਦਰਸ਼ਨ ਤੁਹਾਡੇ। 85 ਵਿੱਚ ਅਸੀਂ ਆਏ ਸੀ, ਉਦੋਂ ਬਾਅਦ ਹੁਣ ਸਮਾਂ ਮਿਲਿਆ। 85 ਤੋਂ ਬਾਅਦ ਉੱਧਰ ਆਉਂਦੇ ਰਹੇ ਨਿਊਜਰਸੀ। ਇਹਨਾਂ ਗੁਰਮੁਖਾਂ ਨੂੰ ਦਿੱਲੀ ਮਿਲੇ, ਹਾਜ਼ਰੀਆਂ ਬੰਗਲਾ ਸਾਹਿਬ ਭਰਨੀਆਂ, ਵੀ ਤੁਸੀਂ ਉੱਥੇ ਆਓ। ਇਹਨਾਂ ਫਿਰ ਇਹਨਾਂ ਦੇ ਬੱਚੇ ਕਾਕਾ ਸਾਧ ਸੁਰਿੰਦਰ ਸਿੰਘ, ਇਹਨਾਂ ਵੱਲੋਂ ਪ੍ਰੇਰਨਾ ਹੋਈ। ਅਸੀਂ ਤਾਂ ਬਹੁਤ ਜ਼ੋਰ ਲਾਇਆ ਵੀ ਟਾਈਮ ਬੜਾ ਥੋੜ੍ਹਾ, ਇਹ ਐਤਕੀ ਰਹਿਣ ਦਿਓ, ਫਿਰ ਖੁੱਲ੍ਹੇ ਟਾਈਮ 'ਤੇ ਆਵਾਂਗੇ। ਜੋ ਤੁਹਾਡੇ ਵੱਲੋਂ ਸਾਨੂੰ ਪਿਆਰ ਮਿਲਿਆ ਨਾ ਇੱਥੇ, ਇੱਕ ਆਹ ਗੁਰਦੁਆਰਾ ਸੀ ਜਿੱਥੇ ਕੋਈ ਝਗੜਾ ਨਹੀਂ, ਇਹ ਸੱਚ ਹੈ। ਯਾਨੀ ਆਹ ਗੁਰਦੁਆਰਾ ਇੱਕ ਐਸਾ ਹੈ ਜਿੱਥੇ ਕਦੇ ਝਗੜਾ ਨਹੀਂ ਹੋਇਆ। ਹੁਣ ਇੱਥੋਂ ਦੀ ਜਦੋਂ ਅਸੀਂ ਆਏ ਲੌਂਗ ਐਂਡ ਲੌਂਗ ਆਈਲੈਂਡ ਵਿਸਾਖੀ 'ਤੇ, ਸਾਨੂੰ ਉੱਥੋਂ ਪਤਾ ਲੱਗਿਆ ਵੀ 20 ਗੁਰਦੁਆਰੇ ਜਿਹਨਾਂ ਤੁਹਾਡੀ ਨਕਲ ਕੀਤੀ ਹੈ ਉਹਨਾਂ ਸਿਲੈਕਸ਼ਨ ਕੀਤੀ ਹੈ, ਇਲੈਕਸ਼ਨ ਨਹੀਂ ਕੀਤੀ, ਝਗੜੇ ਤੋਂ ਬਚ ਗਏ ਆ। ਨਹੀਂ ਤਾਂ ਗੁਰਦੁਆਰਿਆਂ ਦਾ ਹਾਲ ਤਾਂ ਉਹ ਹੋਇਆ ਹੋਇਆ, ਜਾਂਕਾਂ ਚੱਲਦੀਆਂ। ਤੁਹਾਡੇ 'ਤੇ ਗੁਰੂ ਦੀ ਕਿਰਪਾ ਹੈ, ਗੁਰੂ ਦੀ ਮਿਹਰ ਹੋਈ ਹੈ, ਤੁਹਾਡਾ ਪਿਆਰ ਸਾਨੂੰ ਨਹੀਂ ਭੁੱਲਦਾ, ਗੁਰੂ ਬਖਸ਼ਿਸ਼ ਕਰੇ। ਇੰਨਾ ਕੀ ਸਮਾਂ, ਕੱਲ੍ਹ ਦਾ ਦਿਨ ਹਾਜ਼ਰੀ ਭਰਨੀ ਹੈ ਅਤੇ ਪਰ ਸਾਨੂੰ ਸੇਵਕਾਂ ਨੇ ਟੋਰਾਂਟੋ ਚਲੇ ਜਾਣਾ ਪਹਿਲੀ ਫਲਾਈਟ ਵਿੱਚ। ਇੰਨੀ ਕੁ ਹਾਜ਼ਰੀ ਦੱਸੋ ਗੁਰਮੁਖਾਂ ਨੂੰ, ਇਹ ਵੀ ਇੱਕ ਸੇਵਾ ਜੀ। ਸਭ ਆਖੋ ਸਤਨਾ, ਇਹਦਾ ਵੀ ਫਲ ਆ। ਆਓ ਗੁਰੂ ਕੇ ਘਰ, ਆਓ ਕੀਰਤਨ ਸੁਣੋ, ਆਓ ਗੁਰੂ ਹਾਜ਼ਰੀਆਂ ਭਰੋ ਗੁਰੂ ਦੀਆਂ। ਕੱਲ੍ਹ ਦਾ ਦਿਨ ਹੈ, ਫਿਰ ਆਪਾਂ ਕੱਲ੍ਹ ਦਾ ਦਿਨ ਹਾਜ਼ਰੀ ਭਰ ਕੇ ਫਿਰ ਛੁੱਟੀਆਂ ਲਵਾਂਗੇ। ਆਓ ਹੁਣ ਆਪਾਂ ਧੁਨੀ ਲਾ ਲਈਏ, ਸਾਰੇ ਪਿਆਰ ਨਾਲ ਬੋਲੋ। ਸਮੇਂ ਸਿਰ ਹੀ ਸਮਾਪਤੀ ਹੋਏਗੀ,
ਕੋਈ ਰਸਨਾ ਖਾਲੀ ਨਾ ਰਹੇ।

ਹਾਜ਼ਰਾ ਹਜ਼ੂਰ ਬਾਣੀ ਦੇ ਬੋਹਤ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜੇ ਇਹ ਖਜ਼ਾਨਾ ਸਾਨੂੰ ਬਖਸ਼ਿਸ਼ ਕੀਤਾ ਹੈ। ਸਾਥੋਂ ਪਹਿਲਾਂ ਸਤਿਕਾਰਯੋਗ ਭਾਈ ਸਾਹਿਬ ਜੀ ਬਹੁਤ ਆਨੰਦ ਵਿੱਚ ਵਜਦ ਵਿੱਚ ਕੀਰਤਨ ਸੁਣਾ ਰਹੇ ਸਨ, ਸੰਗਤ ਨੂੰ ਜੋੜਿਆ ਸੀ। ਉਹਨਾਂ ਨੇ ਰਾਗਾਂ ਦੇ ਬਾਰੇ ਜ਼ਿਕਰ ਕੀਤਾ ਸੀ। ਰਾਗ ਬਹੁਤ ਜ਼ਰੂਰੀ ਹਨ, ਅਤਿ ਜ਼ਰੂਰੀ ਹਨ। ਸੰਗਤਾਂ ਨੂੰ ਪਿਆਰ ਹੋਣਾ ਚਾਹੀਦਾ ਰਾਗਾਂ ਨਾਲ, ਕੀਰਤਨ ਦੇ ਨਾਲ ਪਿਆਰ ਹੋਣਾ ਚਾਹੀਦਾ। ਉਸ ਕੀਰਤਨ ਦੇ ਨਾਲ ਜਿਹੜਾ ਕੀਰਤਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਰਾਗਾਂ ਵਿੱਚ ਕੀਤਾ ਹੈ, ਪਾਤਸ਼ਾਹ ਜੀ ਨੇ ਸਾਨੂੰ ਸਿਖਾਇਆ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਨੂੰ ਰਾਗ ਬਖਸ਼ਿਸ਼ ਕੀਤੇ ਹਨ। ਆਪ ਜੀ ਸਰਵਣ ਕੀਤਾ ਹੈ ਕਈ ਵਾਰੀ, ਸ੍ਰੀ ਰਾਗ ਮਾਝ ਗੌੜੀ ਆਸਾ ਸਿੰਘ ਭਾਈ ਬੌਰੀ ਗੁਜਰੀ ਗੰਧਾਰੀ ਤੇ ਬਿਹਾਗੜਾ ਸੁਹਾਇਓ ਹੈ। ਵਡਹੰਸ ਸੋਰਠ ਧਨਾਸਰੀ ਹੈ ਜੈ ਸ੍ਰੀ ਟੋਡੀ ਤੇ ਬੈਰਾੜੀ ਤਲੰਗ ਸੂਹੀ ਸਾਇਓ ਹੈ। ਬਿਲਾਵਲ ਗੌਂਡ ਰਾਮਕਲੀ ਨੱਟ ਅਤੇ ਮਾਲੀ ਗੌੜਾ ਮਾਰੂ ਤੇ ਤੁਖਾਰੀ ਕੈਦਾਰਾ ਭੈਰੋਂ ਪਾਇਓ ਹੈ। ਬਸੰਤ ਸਾਰੰਗ ਮਲਾਰ ਕਾਂਧੜਾ ਕਲਿਆਣ ਪ੍ਰਭਾਤੀ ਤੇ ਵਿਭਾਸ ਜੈ ਜਾਵੰਤੀ ਗੁਣ ਗਾਇਓ ਹੈ। ਅਕਾਲ ਦੀ ਬਾਣੀ ਤੁਰ ਆਉਂਦੀ ਹੈ, ਆਕਾਸ਼ ਵਿੱਚੋਂ ਦੇਵਤੇ ਰਾਗ ਲੈ ਕੇ ਆਪ ਚੱਲ ਆਉਂਦੇ ਨੇ। ਬਾਰਾਂ ਪ੍ਰਕਾਰ ਦੀ ਹੈ ਗੌੜੀ ਗੁਰੂ ਗ੍ਰੰਥ ਵਿੱਚ, ਮਿਸ਼ਰਤ 30 ਰਾਗ ਮਨ ਨੂੰ ਇਹ ਭਾਉਂਦੇ ਨੇ। ਗੁਆਰੇਰੀ ਦੱਖਣੀ ਬੈਰਾਗਣ ਚੇਤੀ ਦੀਪਕੀ, ਗੌੜੀ ਪੂਰਬੀ ਦੀਪਕੀ ਇਹ ਦੀਪਕ ਜਗਾਉਂਦੇ ਨੇ। ਗੌੜੀ ਪੂਰਬੀ ਮਾਝ ਮਾਲਵਾ ਮਾਲਾ ਸੁਰਖ ਅਸਾਵਰੀ ਅਸਾਵਰੀ ਸੁਤੰਗ ਧਿਆਨ ਬਾਣੀ ਵਿੱਚ ਲਾਉਂਦੇ ਨੇ। ਆਸਾ ਕਾਫੀ ਦੇਵ ਗੰਧਾਰ ਵਡਹੰਸ ਰਾਗ ਦੱਖਣੀ, ਤਲੰਗ ਕਾਫੀ ਸੂਹੀ ਲਲਿਤ ਨੂੰ ਹੀ ਪਾਉਂਦੇ ਨੇ। ਪੂਰਬ ਦੀ ਬਾਣੀ ਪੱਛਮ ਦਿਸ਼ਾ ਵਿੱਚ ਸੁਰ ਲੈ ਕੇ ਉੱਤਰ ਦੱਖਣ ਵਿੱਚ ਲੋਕ ਸੰਗੀਤ ਨੂੰ ਵਧਾਉਂਦੇ ਨੇ। ਬਿਲਾਵਲ ਦੱਖਣੀ ਬਿਲਾਵਲ ਗੌਂਡ ਰਾਮਕਲੀ ਦੱਖਣੀ, ਗਵਈਏ ਨੱਟ ਮਾਰੂ ਕਾਫੀ ਮਾਰੂ ਦੱਖਣੀ ਨੂੰ ਗਾਉਂਦੇ ਨੇ। ਬਸੰਤ ਹਿੰਡੋਲ ਕਲਿਆਣ ਭਪਾਲੀ ਪ੍ਰਭਾਤੀ ਵਿਭਾਸ ਸੋਹਣੇ ਵਿਭਾਸ ਪ੍ਰਭਾਤੀ ਦੱਖਣੀ ਸ਼ਾਂਤ ਅੰਮ੍ਰਿਤਸਰ ਨਹਾਉਂਦੇ ਨੇ। ਇਹ ਸਾਰੇ ਰਾਗ 61 ਰਾਗ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਬੇਨਤੀ ਕੀਤੀ ਗੁਰੂ ਅਰਜਨ ਦੇਵ ਪਾਤਸ਼ਾਹ ਚਰਨਾਂ ਵਿੱਚ, ਤੇ ਸਤਿਗੁਰਾਂ ਨੇ ਇਹਨਾਂ ਰਾਗਾਂ ਨੂੰ ਆਪਣੇ ਚਰਨਾਂ ਵਿੱਚ ਥਾਂ ਦਿੱਤਾ ਹੈ ਮੁਕਤੀ ਕਰਕੇ। ਇਹਨਾਂ ਸਾਰਿਆਂ ਰਾਗਾਂ ਨੇ ਅੰਮ੍ਰਿਤਸਰ ਦੇ ਸਰੋਵਰ ਵਿੱਚ, ਰਾਮਸਰ ਦੇ ਸਰੋਵਰ ਚ ਟੁੱਬੀਆਂ ਮਾਰੀਆਂ, ਇਸ਼ਨਾਨ ਪਾਨ ਕੀਤੇ। ਜਿਸ ਤਰ੍ਹਾਂ

ਨਾਨਕ ਬਿਜਲੀਆਂ ਚਮਕਨ ਪੁਰਨ ਕਟਾਂ ਅਤਕਾਲੀਆਂ ਬਰਸਨ ਮੇਘ ਅਪਾਰ ਨਾਨਕ ਸੰਗਮ ਪ੍ਰੀ ਸੁਹੰਦੀਆਂ। ਇਹ ਕਲਾਸੀਕਲ ਕੀਰਤਨ ਜੋ ਰਾਗ ਹੈ ਜੋ ਸਤਿਗੁਰਾਂ ਦੀ ਦੇਣ ਹੈ ਤੇ ਸਾਡੇ ਵੀਰ ਸੁਖੀ ਸਾਹਿਬ ਜੀ ਤੋਂ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਜੀ ਸਕੱਤਰ ਸਾਹਿਬ ਜੀ ਇੱਥੋਂ ਦੀ ਸਾਰੀ ਸੰਗਤ ਬਹੁਤ ਪਿਆਰ ਦੇ ਨਾਲ ਪਿਛਲੇ ਸਾਲ ਬਚਨ ਕੀਤਾ ਸੀ ਇੱਥੇ ਪੁੱਜ ਕੇ ਤੇ ਸਾਧਸੰਗ ਦੇ ਦਰਸ਼ਨ ਕੀਤੇ ਹਨ। ਤੋ ਸਾਧਸੰਗ ਜੀ ਆਓ ਇੱਕ ਵਾਰ ਸਾਰੇ ਫਤਿਹ ਦੀ ਸਾਂਝ ਕਰੀਏ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਜੋ ਫਤਿਹ ਬਖਸ਼ਿਸ਼ ਕੀਤੀ ਹੈ ਸਾਡੇ ਵੀਰਾਂ ਵੱਲੋਂ ਇੱਥੋਂ ਦੇ ਨੌਜਵਾਨਾਂ ਵੱਲੋਂ ਹੁਕਮ ਆਇਆ ਹੈ ਇੱਕ ਦੋ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸ਼ਰਵਣ ਕਰਾ ਕੇ ਉਪਰੰਤ ਸਤਿ ਸ੍ਰੀ ਅਕਾਲ ਦੇ ਜਕਾਰੇ ਦੇ ਨਾਲ ਸਮਾਪਤੀ ਕਰਨੀ ਹੈ। ਕਲਾਸੀਕਲ ਗਾਉਂਦਿਆਂ ਰਾਗ ਗਾਉਂਦਿਆਂ ਐਵੇਂ 15-20 ਮਿੰਟ ਲੱਗ ਜਾਂਦੇ ਹਨ, ਸਮਾਂ ਥੋੜਾ ਹੁੰਦਾ। ਇਸ ਵਾਸਤੇ ਆਓ ਬੜੇ ਪਿਆਰ ਦੇ ਨਾਲ ਸਾਰੇ। ਇੱਕ ਵਿਦਵਾਨ ਨੇ ਬੜਾ ਸੁੰਦਰ ਬਚਨ ਕੀਤਾ ਹੈ ਕਿ ਫਤਿਹ ਗੁਰਸਿੱਖ ਨੂੰ ਕਿਸ ਤਰ੍ਹਾਂ ਸਾਂਝ ਕਰਨੀ ਚਾਹੀਦੀ, ਫਤਿਹ ਦੀ ਸਾਂਝ ਕਿਸ ਤਰ੍ਹਾਂ ਹੈ ਧਿਆਨ ਦੇਣਾ। ਕਹਿੰਦੇ ਨੇ ਕਈ ਵਾਰ ਐਸਾ ਹੋ ਜਾਂਦਾ ਹੈ ਕਿ ਇੱਕ ਗੁਰਮੁਖ ਫਤਿਹ ਬੁਲਾਉਂਦਾ ਹੈ ਤੇ ਦੂਸਰਾ ਉਹਦਾ ਜਵਾਬ ਨਹੀਂ ਦਿੰਦਾ, ਚੰਗੀ ਤਰ੍ਹਾਂ ਜਵਾਬ ਨਹੀਂ ਦਿੰਦਾ। ਜੇ ਦਿੰਦਾ ਹੈ ਅੱਧ ਪਜੱਦਾ ਥੋੜਾ ਬਹੁਤਾ, ਜਾਂ ਮੱਥੇ ਤੇ ਖੁਸ਼ੀ ਨਹੀਂ ਹੁੰਦੀ, ਮੁਸਕਰਾਹਟ ਨਹੀਂ ਹੁੰਦੀ। ਪਰ ਇਸ ਤਰ੍ਹਾਂ ਹੋਣਾ ਚਾਹੀਦਾ ਕਿ ਇੱਕ ਦੂਜੇ ਦੇ ਵਿੱਚੋਂ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਇਸ ਤਰ੍ਹਾਂ ਦਾ ਚਿਹਰੇ ਦੇ ਉੱਤੇ ਪ੍ਰਭਾਵ ਆ ਜਾਣਾ ਚਾਹੀਦਾ ਕਿ ਮੈਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਦੇ ਵਿੱਚੋਂ ਕਰ ਰਿਹਾ ਹਾਂ, ਜਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜੋ ਹੁਕਮ ਲਾਇਆ ਹੈ ਇਸ ਮੁਤਾਬਕ। ਤੋ ਸਾਧਸੰਗ ਜੀ ਜਦੋਂ ਫਤਿਹ ਬੁਲਾਈਏ ਮਨ ਵਿੱਚ ਪਿਆਰ ਸਤਿਕਾਰ ਇੱਕ ਦੂਜੇ ਦੇ ਨਾਲ ਮੁਸਕਰਾਹਟ ਚਿਹਰੇ ਤੇ। ਤੇ ਵਿਦਵਾਨ ਨੇ ਬੜਾ ਸੁੰਦਰ ਲਿਖਿਆ, ਚਾਰ ਮਿਲੇ 64 ਖੇੜੇ, 20 ਮਿਲੇ ਘਰ ਜੋੜ, ਹਰਜਨ ਸਿਉ ਹਰਜਨ ਮਿਲੇ ਖਿੜ ਗਏ 7 ਕਰੋੜ। ਕਹਿੰਦੇ ਇੱਕ ਗੁਰਸਿੱਖ ਦੀ ਦੇਹੀ ਤੇ 3.5 ਕਰੋੜ ਰੋਮ ਹੈ ਤੇ ਦੂਸਰੇ ਗੁਰਸਿੱਖ ਦੀ ਦੇਹੀ ਤੇ ਵੀ 3.5 ਕਰੋੜ ਰੋਮ ਹੈ। ਤੇ ਕਹਿੰਦੇ ਇਹ 7 ਕਰੋੜ ਰੋਮ ਖੁਸ਼ੀ ਵਿੱਚ ਆਉਂਦਾ ਹੈ ਜਦੋਂ ਆਪਸ ਵਿੱਚ ਗੁਰਸਿੱਖ ਪਿਆਰ ਨਾਲ ਫਤਿਹ ਬੁਲਾਉਂਦਾ ਹੈ। ਤੇ ਫਤਿਹ ਬੁਲਾਉਣੀ ਕਿੱਦਾਂ, ਧਿਆਨ ਦੇਣਾ। 4 ਮਿਲੇ, ਕਹਿੰਦੇ 2 ਨੇਤਰ ਉਸ ਗੁਰਸਿੱਖ ਦੇ ਤੇ 2 ਉਸ ਦੇ ਮਿਲ ਜਾਣ। 4 ਮਿਲੇ, 64 ਖਿੜੇ, 32 ਦੰਦ ਉਸ ਦੇ ਤੇ 32 ਦੰਦ ਉਸ ਦੇ, 64 ਦੰਦ ਖਿੜ ਜਾਣ, ਖੁਸ਼ੀ ਵਿੱਚ ਆ ਜਾਣ, ਮੁਸਕਰਾਹਟ ਆ ਜਾਵੇ ਚਿਹਰੇ ਤੇ। 4 ਮਿਲੇ, 64 ਖਿੜੇ, 20 ਮਿਲੇ ਕਰ ਜੋੜ, 20 ਮਿਲੇ ਕਰ ਜੋੜ, 10 ਉਂਗਲਾਂ ਉਹਦੀਆਂ ਮਿਲ ਜਾਣ, ਫਿਰ 10 ਦੂਸਰੇ ਦੀਆਂ ਮਿਲ ਜਾਣ, ਦੋਵੇਂ ਹੱਥ ਜੋੜ ਲੈਣ, 20 ਮਿਲੇ ਕਰ ਜੋੜ, ਹਰਜਨ ਸਿਉ ਹਰਜਨ ਮਿਲੇ ਖਿੜ ਗਏ 7 ਕਰੋੜ। ਫਿਰ 7 ਕਰੋੜ ਰੋਮ ਜਿਹੜਾ ਹੈ ਉਹ ਖੁਸ਼ੀ ਵਿੱਚ ਆ ਜਾਂਦਾ ਹੈ, ਖੇੜੇ ਵਿੱਚ ਆ ਜਾਂਦਾ, ਖਿੜ ਜਾਂਦਾ ਹੈ। ਤੋ ਸਾਧਸੰਗ ਜੀ ਆਓ, ਸਾਰੇ ਗੱਜ ਵੱਜ ਕੇ ਇੰਡੀਆ ਤੋਂ ਆਏ ਹਾਂ, ਅੱਜ ਪਹਿਲਾ ਕੀਰਤਨ ਹੈ ਇੱਥੇ। ਤੋ ਸਾਡੇ ਵੀਰਾਂ ਨੇ ਬੜੇ ਪਿਆਰ ਨਾਲ ਯਾਦ ਕੀਤਾ ਹੈ ਤੇ ਪੁੱਜ ਕੇ ਆਪ ਸੰਗ ਦੇ ਦਰਸ਼ਨ ਕਰ ਰਹੇ ਹਾਂ। ਔਰ ਸਾਰੇ ਇੱਕ ਵਾਰ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਸੰਗ ਜੀ, ਆਓ ਇੱਕ ਸ਼ਬਦ ਪਹਿਲਾ ਕੀਰਤਨ ਹੈ ਤੇ ਮਹਾਂਪੁਰਖ ਜਿਨ੍ਹਾਂ ਨੇ ਆ ਕੇ ਸੰਸਾਰ ਤੇ ਉਪਦੇਸ਼ ਦਿੱਤਾ ਹੈ, ਨਾਮ ਦੇ ਨਾਲ ਸੰਗਤਾਂ ਨੂੰ ਜੋੜਿਆ ਹੈ। ਰਾਜਾ ਸਾਹਿਬ ਦੀ ਅੱਜ ਬਰਸੀ ਹੈ ਤੇ ਉਹਦੇ ਸੰਬੰਧ ਵਿੱਚ ਹੀ ਹਫ਼ਤਾ ਇੱਕ ਕੀਰਤਨ ਦਰਬਾਰ ਸੱਜਣਾ ਹੈ ਤੇ ਸਾਰਿਆਂ ਨੇ ਹਾਜ਼ਰੀਆਂ ਭਰਨੀਆਂ ਹੈ। ਆਰੰਭਤਾ ਵਿੱਚ ਆਓ ਇੱਕ ਸ਼ਬਦ, ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਹਾਜ਼ਰੀ ਲਾਵਾਂਗੇ ਤੇ ਆਓ ਬੜੇ ਪਿਆਰ ਦੇ ਨਾਲ ਸਾਰੇ ਉਚਾਰਨ ਕਰਨਾ ਹੈ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਆ ਮਨ ਵਿੱਚ ਸਾਡੀ ਹਾਜ਼ਰੀ ਲੱਗ ਜਾਵੇ। ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ ਰਸਨਾ। ਕੋਈ ਖਾਲੀ ਨਾ, ਬੀਬੀਆਂ ਦੇ ਚਰਨਾਂ ਵਿੱਚ ਬੇਨਤੀ ਹੈ, ਗੁਰਮੁਖਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਸਾਨ ਰੀਤ ਹੈ ਉਹਦੇ ਵਿੱਚ ਆਪ ਜੀ ਨੇ ਮਨ ਜੋੜਨਾ।

ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਆਓ ਆਖਰੀ ਸ਼ਬਦ ਸਤਿ ਸ੍ਰੀ ਅਕਾਲ ਦੇ ਜਕਾਰੇ ਫਿਰ ਅਗਲੇ ਸਮਿਆਂ ਵਿੱਚ ਅਗਲੇ ਕੀਰਤਨ ਦੀਵਾਨਾਂ ਵਿੱਚ ਜਿਸ ਤਰ੍ਹਾਂ ਵੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸ਼ਬਦਾਂ ਵਿੱਚੋਂ ਬਚਿੱਤਰ ਨਾਟਕ ਹੈ ਸਰਬਲੋਕ ਗ੍ਰੰਥ ਹੈ ਦਸਮ ਗ੍ਰੰਥ ਦੀ ਬਾਣੀ ਰਾਗਾਂ ਦੇ ਗੁਲਦਸਤੇ ਜਾਂ ਤਰਾਨੇ ਜੋ ਵੀ ਆਪ ਹੁਕਮ ਕਰੋਗੇ ਸ਼ਰਮਣ ਕਰਾਵਾਂਗੇ ਆਓ ਅੱਜ ਆਖਰੀ ਸ਼ਬਦ ਸਮਾਂ ਹੋ ਗਿਆ ਹੈ ਸਤਿ ਸ੍ਰੀ ਅਕਾਲ ਦੇ ਜਕਾਰੇ ਜਿੰਨੀ ਸੰਗਤ ਬੈਠੀ ਹੈ ਸਾਰਿਆਂ ਨੇ ਗੱਜ ਵੱਜ ਕੇ ਚੜ੍ਹਦੀ ਕਲਾ ਦਾ ਜੋ ਜਕਾਰਾ ਸਾਡਾ ਪ੍ਰਤੀਕ ਹੈ ਚੜ੍ਹਦੀ ਕਲਾ ਦਾ ਪ੍ਰਤੀਕ ਸਤਿਗੁਰਾਂ ਨੇ ਸਾਨੂੰ ਦੋ ਨਾਰੇ ਬਖਸ਼ਿਸ਼ ਕੀਤੇ ਹਨ ਇੱਕ ਨਾਰਾ ਆਪ ਜੀ ਨੇ ਸ਼ਰਵਣ ਕਰ ਲਿਆ ਹੈ ਫਤਿਹ ਦਾ ਨਾਰਾ ਉਹ ਕਿਸ ਤਰ੍ਹਾਂ ਗਜਾਉਣਾ ਹੈ ਤੇ ਦੂਸਰਾ ਹੈ ਸਤਿ ਸ੍ਰੀ ਅਕਾਲ ਦਾ ਜਕਾਰਾ ਚੜ੍ਹਦੀ ਕਲਾ ਵਿੱਚ ਛੱਡਣਾ ਹੈ ਤਾਂ ਆਓ ਦੁਬਾਰਾ ਕਹਿਣ ਦੀ ਜ਼ਰੂਰਤ ਨਾ ਪਵੇ ਕਿ ਉੱਚੀ ਆਵਾਜ਼ ਵਿੱਚ ਗੂੰਜ ਪੈ ਜਾਵੇ ਆਓ ਚੜ੍ਹਦੀ ਕਲਾ ਵਿੱਚ ਸਤਿ ਫਤਿਹ ਬੁਲਾਈ ਗੁਰੂ ਕੀ ਜੀਤਿਓ ਰਣ ਭਾਰਾ ਇਹ ਸ਼ਬਦ ਆਪ ਜੀ ਨੇ ਪਿਛਲੇ ਕੀਰਤਨਾਂ ਵਿੱਚ ਪਿਛਲੇ ਸਾਲ ਵੀ ਕਈ ਵਾਰੀ ਸ਼ਰਵਣ ਕੀਤਾ ਹੈ ਤਾਂ ਆਓ ਜੋਸ਼ ਵਿੱਚ ਆ ਕੇ ਆਨੰਦ ਵਿੱਚ ਆ ਕੇ ਸਾਰੇ ਹਾਜ਼ਰੀ ਲਵਾਓ ਇਸ ਤੋਂ ਬਾਅਦ ਕੀਰਤਨ ਦੀ ਸਮਾਪਤੀ ਹੈ ਬੜੇ ਬੜੇ ਸੁੰਦਰ ਜਥੇ ਸਾਰੀ ਰਾਤ ਕੀਰਤਨ ਦਰਬਾਰ ਸੱਜਣਾ ਹੈ ਰੈਣ ਸਬਾਈ ਹੈ ਆਪ ਜੀ ਨੇ ਸਾਰੀ ਰਾਤ ਹਾਜ਼ਰੀ ਭਰਨੀ ਹੈ ਤੇ ਇਹ ਜਾਗਣਾ ਜਾਗਣ ਨੀਕਾ ਹਰ ਕੀਰਤਨ ਮੇਂ ਜਾਗਣਾ ਤੋਂ ਆਓ ਸਤਸੰਗ ਜੀ ਹਾਜ਼ਰੀ ਲਓ।

ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਦਾ ਨਿੱਘ ਮਾਣ ਰਹੀ ਗੁਰੂ ਰੂਪ ਸਾਧ ਸੰਗਤ ਜੀਓ ਸਨਿਮਰ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਕੀਰਤਨ ਦਰਬਾਰ ਜੋ ਨਵੇਂ ਸਾਲ ਦੀ ਆਮਦ ਤੇ ਕਰਵਾਇਆ ਜਾ ਰਿਹਾ ਹੈ, ਇਸ ਵਿਚ ਰੂਹਾਨੀਅਤ ਦੇ ਸੋਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਜਥੇ ਆਪ ਸੰਗਤਾਂ ਨੂੰ ਗੁਰਬਾਣੀ

0: आपकी सुंदर कुलीन चतर मुख ज्ञानी तनुहंत निरतक कैया नानका जय है प्रीत नाही भगवंत।
1: बेशक दुनिया दे सुख प्राप्त होवन सारी सृष्टि दा राज भी प्राप्त हो जावे बिना नाम तो मन शांत नहीं बिना नाम तो सुख नहीं। सगल सृष्टि को राजा दुखिया हर का नाम जपत होए सुखिया। नाम दे विच ही सारे सुख हन नाम दे विच ही सारे पदार्थ हन। सुखी कौन है जो जप रहा श्री वाहे हजूर बाणी विच बख्शिश कर रहे हन के सुंदर सेज होवे अनेकां सुख किसे भी सुख की कमी ना होवे महल माड़ियां भी सुंदर होन सुगंधियां भी कपड़ियां नूं लगियां होन मन वांछित फल मानदा होवे मन इच्छे सुख मानदा किस ना है भी सूरे कोई फिक्र फाका ना होवे। पर हजूर कहंदे जे परमेश्वर दा नाम नहीं चेते तां ऐसे मनुख नूं समझ लो जिस तरह विष्टा दा कीड़ा किसे कम नहीं आउंदा इसे तरह ही ओ मनुख है। सो प्रभ चित ना आवे जे नाम चेते नहीं है तां हजूर कहंदे सो प्रभ चित ना आवे विष्टा के कीड़े। कोई बेशक उच्ची कुल दा भी होवे सुंदर भी होवे चतुर भी होवे बड़िया ज्ञान दियां बातां भी करता होवे जे मन करके गुरु चरणा दी प्रीति नहीं तां हजूर कहंदे न ओ तां एक मरे हुए पशु दे समान है। क्योंकि दरगाह विच तां अग्गे करनी कीरत वाची है तेरे मन विच कितना को गुरु दा प्यार है कितना को सत्कार है अग्गे तां ए वाचिया जाना है। कोई चार अखर घट पढ़ लवे कोई वध पढ़ लवे पर अगे ए नहीं पुछा जाना भाई तू कितनी को पढ़ाई कीती है कितनी को माया कठी कीती है। अगे तो भाई करनी कीरत वाची है की करनी कमाई कीती चौवी घंटियां विचों कितना कुछ समा तू परमेश्वर दी बंदगी विच मन करके बतीत कीता है। आ मामूली दुकानदार नूं वेखिए सवेर तो शाम तक हिसाब ला लैंदा है अज की कमाया है की गवाया है। मनुख दे 24,000 श्वास बिना जपन तो रोज दे व्यर्थ जा रहे हैं इसने कदी ख्याल नहीं किया। ए चेता कराउंदे हैं जपन वाले ए चेता कराउंदे हैं महापुरख ते जिन्हां ने उन्हां दे बचना नूं पले बन लिया फिर लोक सुखी पर लोक सुहेले। कबीर जी ने वेख्या एक सेठ बैठा है दुकान ते बड़े नौकर चाकर हुक्म दी उलीक विच खड़ोते हैं। मन विच सोचिया भाई इस नूं कदी सत संगत विच नहीं वेख्या ते होवे ना तां इस नूं बेनती करिए भाई सत संगत विच आया करो। कबीर जी जा खड़ोते ते फिर ए बड़े हंकार नाल कहन लगा नौकर नूं भाई दियो कुछ ते तोरो इस नूं क्योंकि हजूर कहंदे ना माया तारी अन्ना बोला गुर शब्द ना सुने बो रोल गचोला। आपस को दीर्घ कर जाने औरन को लग मात आप तो उत्ते किसे नूं समझदा ही नहीं। कबीर जी जा खड़ोते ए भिखारी समझ के अपने नौकरां नूं कह रहा भाई कुछ इस नूं दिओ ते तोरो। कबीर जी कहन लगे सेठ जी मैं मंगता नहीं मैं कुछ मंगण लई नहीं आया। आख्या जे तू मंगता नहीं तां व्यापारी है। आख्या मैं व्यापारी भी नहीं जिस ਵਸਤੂ ਦੇ ਤੁਸੀਂ ਵਣਜ ਕਰਨ ਵਾਲੇ ਹੋ, ਉਸ ਦਾ ਮੈਂ ਵਪਾਰੀ ਵੀ ਨਹੀਂ ਹਾਂ। ਤੇ ਆਖਿਆ ਫਿਰ ਤੂੰ ਕੌਣ ਹੈ, ਕੀ ਚਾਹੁੰਦਾ ਹੈ? ਤਾਂ ਕਬੀਰ ਜੀ ਕਹਿਣ ਲੱਗੇ, ਸ਼ੇਖ ਜੀ ਮੈਂ ਇੱਕ ਸੱਚ ਦੀ ਗੱਲ ਤੁਹਾਡੇ ਕੰਨਾਂ ਵਿੱਚ ਪਾਉਣ ਆਇਆ ਹਾਂ। ਉਹ ਇਹ ਹੈ ਕਿ ਸਤ ਸੰਗਤ ਵਿੱਚ ਆਇਆ ਕਰੋ। ਇਹ ਦੁਨੀਆਂ ਦੇ ਸੁੱਖ ਇਹ ਸਦਾ ਰਹਿ ਨਹੀਂ ਜਾਣਾ, ਇਹ ਮਨੁੱਖਾ ਜਨਮ ਵੀ ਨਹੀਂ ਰਹਿ ਜਾਣਾ। ਜੇ ਸੁੱਖ ਰਹਿ ਜਾਣਗੇ ਤਾਂ ਤੁਸੀਂ ਕਿਤਨਾ ਕੁ ਚਿਰ ਰਹਿ ਜਾਓਗੇ? ਆਖਿਰ ਜਾਣਾ ਪਵੇਗਾ। ਅਵਲ ਤੇ ਇਹ ਸੁੱਖ ਕਿਸੇ ਕੋਲ ਰਹੇ ਨਹੀਂ, ਤੇ ਜੇ ਸੁੱਖ ਰਹਿ ਵੀ ਗਏ ਤਾਂ ਮਨੁੱਖ ਉੱਠ ਜਾਂਦਾ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਸਤ ਸੰਗਤ ਵਿੱਚ ਆਇਆ ਕਰੋ। ਸੇਠ ਇਸ ਦਾ ਧੰਨਵਾਦ ਕਰਦਾ, ਇਸ ਦੀ ਬਜਾਏ ਹੰਕਾਰ ਦੇ ਵਿੱਚ ਆ ਕੇ ਕਹਿਣ ਲੱਗਾ, ਹਾਂ ਬਈ ਅਸੀਂ ਤੁਹਾਡਿਆਂ ਡੇਰਿਆਂ ਤੇ ਆਈਏ ਤੇ ਤੁਹਾਡਾ ਰੋਟੀ ਪਾਣੀ ਚੱਲੇ, ਤੁਹਾਡੀ ਪ੍ਰਤਿਸ਼ਠਾ ਵਧੇ, ਸਾਨੂੰ ਵੇਖ ਕੇ ਹੋਰ ਵੀ ਲੋਕ ਤੁਹਾਡੇ ਕੋਲ ਆਉਣ, ਤੁਹਾਡੇ ਡੇਰੇ ਚੱਲੇ। ਬੜੇ ਹੰਕਾਰ ਦੇ ਵਿੱਚ ਆਖਿਆ ਤਾਂ ਕਬੀਰ ਜੀ ਕਹਿਣ ਲੱਗੇ, ਸੇਠ ਜੀ ਬੜਾ ਗਲਤ ਆਖਿਆ ਜੇ, ਸਾਡੀ ਚਿੰਤਾ ਤੇ ਅਕਾਲ ਪੁਰਖ ਵਾਹਿਗੁਰੂ ਨੇ ਹੈ, ਦਰਬਾਰ ਉਪਰ ਖਰਚ ਮੰਗੇ ਜਗ੍ਹਾ ਦੇ ਤਾਂ ਖਾਏ। ਉਹ ਨਾਮ ਜਪਣ ਵਾਲੇ ਤਾਂ ਅਕਾਲ ਪੁਰਖ ਦੇ ਆਸਰੇ ਤੇ ਬੈਠੇ ਹੁੰਦੇ ਹਨ, ਉਹ ਜਦੋਂ ਦਿੰਦਾ ਉਹ ਤਾਂ ਉਹਦੇ ਦਿੱਤੇ ਵਿੱਚੋਂ ਖਾਂਦੇ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਪਰ ਤੁਸੀਂ ਸਤ ਸੰਗਤ ਵਿੱਚ ਆਇਆ ਕਰੋ। ਕਬੀਰ ਜੀ ਦਾ ਨਿਰਾਦਰ ਕਰਕੇ ਭੇਜ ਦਿੱਤਾ, ਆਖਿਆ ਜਾ ਕੰਮ ਕਰ, ਛੋਟਾ ਮੂੰਹ ਬੜੀ ਬਾਤ। ਨੌਕਰ ਨੂੰ ਕਹਿੰਦਾ ਇਸ ਨੂੰ ਪਰੇ ਤੱਕ ਛੱਡ ਕੇ ਆ, ਇਹ ਮੈਨੂੰ ਉਪਦੇਸ਼ ਦੇਣ ਲਈ ਇੱਥੇ ਆਇਆ। ਕਬੀਰ ਜੀ ਚਲੇ ਗਏ, ਕੁਝ ਦਿਨ ਬੀਤੇ, ਫਿਰ ਉੱਥੋਂ ਦੀ ਲੰਘੇ ਤੇ ਮਨ ਵਿੱਚ ਖਿਆਲ ਆਇਆ ਬਈ ਕੋਈ ਗੱਲ ਨਹੀਂ, ਜੇ ਸੇਠ ਨੇ ਉਸ ਦਿਨ ਕਿਹਾ ਨਹੀਂ ਮੰਨਿਆ, ਹੋ ਸਕਦਾ ਉਹ ਘੜੀ ਉਸ ਲਈ ਚੰਗੀ ਨਾ ਹੋਵੇ, ਅੱਜ ਦੀ ਘੜੀ ਪਵਿੱਤਰ ਹੋਵੇ, ਅੱਜ ਹੀ ਮੇਰੀ ਬੇਨਤੀ ਕਰਨ ਤੇ ਮਨ ਜਾਵੇ ਤੇ ਸਾਡਾ ਕੀ ਵਿਗੜਿਆ, ਬੇਨਤੀ ਕਰ ਹੀ ਚਲਦੇ ਹਾਂ। ਕਬੀਰ ਜੀ ਫਿਰ ਜਾ ਖੜੋਤੇ, ਤੇ ਕਹਿਣ ਲੱਗੇ ਸੇਠ ਜੀ ਸਤ ਸੰਗਤ ਵਿੱਚ ਆਇਆ ਕਰੋ। ਤਾਂ ਹੁਣ ਬੜੇ ਹੰਕਾਰ ਦੇ ਵਿੱਚ ਆ ਕੇ ਆਪਣੇ ਨੌਕਰਾਂ ਨੂੰ ਕਹਿਣ ਲੱਗਾ, ਬਈ ਇੱਕ ਬੰਦਾ ਤੁਹਾਡੇ ਕੋਲੋਂ ਨਹੀਂ ਮੁੜਦਾ, ਗਾਹਕੀ ਦਾ ਟਾਈਮ ਹੈ, ਇਹ ਇੱਥੇ ਆ ਕੇ ਖੜੋ ਜਾਂਦਾ, ਸਤ ਸੰਗਤ ਵਿੱਚ ਆਇਆ ਕਰੋ, ਇਸ ਨੂੰ ਧੱਕੇ ਮਾਰ ਕੇ ਪਰੇ ਛੱਡ ਕੇ ਆਓ। ਕਬੀਰ ਜੀ ਨੂੰ ਧੱਕੇ ਪਏ ਪਰ ਬੁਰਾ ਨਹੀਂ ਮਨਾਇਆ, ਆਖਿਆ ਇਸ ਦੇ ਭਾਗ ਹੀ ਐਸੇ ਹਨ। ਕੁਝ ਦਿਨ ਬੀਤੇ, ਕਬੀਰ ਜੀ ਫਿਰ ਇੱਥੋਂ ਦੀ ਲੰਘੇ ਤੇ ਮਨ ਵਿੱਚ ਦਇਆ ਆ ਗਈ, ਮਨ ਵਿੱਚ ਖਿਆਲ ਆ ਗਿਆ ਬਈ ਕੋਈ ਗੱਲ ਨਹੀਂ, ਇਹਨਾਂ ਨੇ ਧੱਕੇ ਮਾਰੇ ਹਨ, ਹੋ ਸਕਦਾ ਇਹ ਸਤ ਸੰਗਤ ਵਿੱਚ ਜੁੜ ਜਾਵੇ, ਇਹਦਾ ਭਲਾ ਹੋ ਜਾਵੇ, ਇਹਨੂੰ ਮਨੁੱਖਾ ਜਨਮ ਦਾ ਪਤਾ ਨਹੀਂ ਹੈ ਇਹ ਕਿਤਨੀ ਅਮੋਲਕ ਦਾਤ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਆ ਜਿਵੇਂ ਕੋਈ ਬਿੱਛੂ ਡੁੱਬ ਰਿਹਾ ਸੀ ਨਾ ਪਾਣੀ ਦੇ ਵਿੱਚ, ਮਹਾਂਪੁਰਖਾਂ ਨੇ ਉਸ ਨੂੰ ਕੱਢਣਾ ਚਾਹਿਆ ਬਿੱਛੂ ਨੂੰ, ਤੇ ਬਿੱਛੂ ਨੇ ਡੰਗ ਮਾਰ ਦਿੱਤਾ, ਹੱਥ ਕੰਬ ਗਿਆ, ਫਿਰ ਡਿੱਗ ਪਿਆ, ਫਿਰ ਕੱਢਿਆ, ਫਿਰ ਉਸਨੇ ਡੰਗ ਮਾਰਿਆ, ਹੱਥ ਕੰਬ ਗਿਆ ਮਹਾਂਪੁਰਸ਼ਾਂ ਦਾ, ਫਿਰ ਡਿੱਗ ਪਿਆ, ਤੇ ਜਦੋਂ ਫਿਰ ਕੱਢਣ ਲੱਗੇ ਨਾ ਤੇ ਕੋਲ ਖੜੋਤਾ ਸੇਵਕ ਕਹਿੰਦਾ, ਮਹਾਰਾਜ ਇਸ ਨੂੰ ਡੁੱਬਣ ਦਿਓ, ਤੁਸੀਂ ਇਹਦਾ ਭਲਾ ਸੋਚਦੇ ਹੋ, ਇਹ ਤੁਹਾਨੂੰ ਡੰਗ ਮਾਰਦਾ। ਤਾਂ ਮਹਾਂਪੁਰਖ ਕਹਿਣ ਲੱਗੇ, ਭਾਈ ਇਹ ਡੰਗ ਕਿਉਂ ਮਾਰਦਾ, ਇਹ ਕਿਉਂ ਡੱਸਦਾ? ਆਖਿਆ ਜੀ ਇਸ ਦਾ ਸੁਭਾਵ ਹੈ, ਇਸ ਦਾ ਸੁਭਾਅ ਹੀ ਐਸਾ ਹੈ। ਤਾਂ ਮਹਾਂਪੁਰਖ ਕਹਿਣ ਲੱਗੇ, ਜੇ ਇੱਕ ਕੀੜਾ ਨਹੀਂ ਆਪਣਾ ਸੁਭਾਅ ਤਿਆਗਦਾ ਤੇ ਮੈਂ ਆਪਣਾ ਸੁਭਾਵ ਦਾ ਕਿਵੇਂ ਤਿਆਗ ਕਰਦੇ ਹਾਂ? ਉਚਾਰਨ ਕਰੋ ਸ੍ਰੀ ਵਾਹਿਗੁਰੂ। ਮੈਂ ਆਪਣਾ ਪਰਉਪਕਾਰੀ ਸੁਭਾਵ ਕਿਉਂ ਛੱਡ ਦੇਵਾਂ? ਕਬੀਰ ਜੀ ਅੱਜ ਜਦੋਂ ਤੀਸਰੀ ਵੇਰਾ ਲੰਘੇ ਤੇ ਕਹਿਣ ਲੱਗੇ, ਕੋਈ ਨੀ ਧੱਕੇ ਮਾਰੇ ਹਨ, ਕੋਈ ਗੱਲ ਨੀ, ਇਸ ਦਾ ਭਲਾ ਹੋ ਜਾਵੇ, ਤੇ ਫਿਰ ਜਾ ਖੜੋਤੇ ਤੇ ਆਵਾਜ਼ ਉਹ ਸੱਚ ਦੀ ਆਵਾਜ਼ ਕੰਨਾਂ ਤੇ ਪਾਈ, ਆਖਿਆ ਸੇਠ ਜੀ ਸਤ ਸੰਗਤ ਵਿਚ ਆਇਆ ਕਰੋ। ਹੁਣ ਸੇਠ ਨੇ ਆਪਣੇ ਨੌਕਰਾਂ ਵੱਲ ਘੂਰ ਕੇ ਅੱਖਾਂ ਲਾਲ ਕਰਕੇ ਆਖਿਆ ਤੁਹਾਡੇ ਕੋਲ ਇੱਕੋ ਬੰਦਾ ਨਹੀਂ ਮੁੜਦਾ, ਅੱਜ ਇਸ ਨੂੰ ਐਸੀ ਮਾਰ ਦਿਓ ਕਿ ਇੱਥੇ ਆਉਣ ਜੋਗਾ ਹੀ ਨਾ ਰਹੇ। ਕਬੀਰ ਜੀ ਇਕੱਲੇ ਸਨ, ਸਾਰੇ ਨੌਕਰ ਉਹਨਾਂ ਨੂੰ ਪੈ ਗਏ। ਲਹੂ ਲੁਹਾਨ ਕਰ ਦਿੱਤਾ। ਕਬੀਰ ਜੀ ਜਦੋਂ ਉੱਠਣ ਲੱਗੇ ਨਾ ਤੇ ਕਹਿਣ ਲੱਗੇ, ਓਏ ਸੇਠ, ਤੇਰੀ ਤਾਂ ਉਮਰ ਹੀ ਥੋੜੀ ਰਹਿ ਗਈ ਹੈ, ਕਿਉਂਕਿ ਜਿਹੜੇ ਮਹਾਂਪੁਰਖਾਂ ਨੂੰ, ਗੁਰਮੁਖਾਂ ਨੂੰ, ਭਲੇ ਪੁਰਸ਼ਾਂ ਨੂੰ ਸਤਾਉਂਦੇ ਹਨ, ਉਹ ਐਵੇਂ ਸਮਝ ਲੈਣ ਜਿਵੇਂ ਆਪਣ ਹੱਥੀ ਆਪਣੀ ਜੜ ਆਪ ਉਹ ਪੱਟੇ। ਜਿਹੜੇ ਜ਼ੁਲਮ ਕਰਦੇ ਹਨ ਸੰਤਾਂ ਮਹਾਂਪੁਰਖਾਂ ਭਗਤਾਂ ਦੇ ਉੱਪਰ, ਉਹ ਕਲੰਕੀ ਵੀ ਹੋ ਜਾਂਦੇ ਹਨ ਔਰ ਨਸ਼ਟ ਵੀ ਹੋ ਜਾਂਦੇ ਹਨ, ਔਰ ਫਿਰ ਉਹਨਾਂ ਦਾ ਨਾਮ ਮਾੜਿਆਂ ਅੱਖਰਾਂ ਵਿਚ ਪੁਕਾਰਿਆ ਜਾਂਦਾ। ਜਿਵੇਂ ਰੋਜ਼ ਤੁਸੀਂ ਕਹਿੰਦੇ ਹੋ, ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਉਹਨਾਂ ਦਾ ਨਾਮ ਦੁਸ਼ਟ ਕਰਕੇ ਪੁਕਾਰਿਆ ਜਾਂਦਾ ਜੋ ਭਗਤਾਂ ਨੂੰ ਸਤਾਉਂਦੇ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਕਬੀਰ ਜੀ ਆ ਗਏ। ਇਧਰ ਸੇਠ ਸਮਾਂ ਆਪਣਾ ਵਿਅਰਥ ਗਵਾ ਕੇ ਗੁਜ਼ਰ ਗਿਆ। ਕਾਫੀ ਸਮਾਂ ਬੀਤਣ ਦੇ ਬਾਅਦ ਕਬੀਰ ਜੀ ਜਾ ਰਹੇ ਹਨ ਸੈਰ ਕਰਦੇ ਹੋਏ, ਤੇ ਕੀ ਵੇਖਿਆ? ਇੱਕ ਬੜਾ ਵੱਡਾ ਇਕੱਠ ਹੋਇਆ ਹੋਇਆ। ਆਖਿਆ ਕੀ ਹੈ? ਕਿਸੇ ਨੇ ਦੱਸਿਆ ਜੀ ਬੈਲ ਬੇਹੋਸ਼ ਹੋ ਕੇ ਡਿੱਗ ਪਿਆ, ਕਿਉਂਕਿ ਉਹਦੇ ਉੱਪਰ ਭਾਰ ਬਹੁਤ ਲੱਦਿਆ ਹੋਇਆ ਸੀ, ਇਤਨਾ ਭਾਰ ਖਿੱਚ ਨਹੀਂ ਸਕਿਆ ਤੇ ਬੇਹੋਸ਼ ਹੋ ਕੇ ਡਿੱਗ ਪਿਆ। ਕਬੀਰ ਜੀ ਨੇ ਜਦੋਂ ਜਾ ਕੇ ਵੇਖਿਆ, ਅੰਤਰ ਦ੍ਰਿਸ਼ਟੀ ਦੇ ਨਾਲ ਜਦੋਂ ਜਾ ਕੇ ਤੱਕਿਆ ਤੇ ਕੀ ਵੇਖਦੇ ਹਨ? ਬਈ ਇਹ ਤਾਂ ਉਸੇ ਹੀ ਸੇਠ ਦੀ ਰੂਹ ਹੈ ਜਿਹਨੂੰ ਬਾਰੰਬਾਰ ਕਹਿੰਦੇ ਰਹੇ ਸੀ, ਬਈ ਜਪਿਆ ਕਰ ਸ੍ਰੀ ਵਾਹਿਗੁਰੂ। ਤਾਂ ਕਬੀਰ ਜੀ ਨੇ ਸ਼ਬਦ ਉਚਾਰਨ ਕੀਤਾ, ਚਾਰ ਪਾਉਂ ਦੋਏ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਂਗਾ ਪਰੇਹੀ, ਤਬ ਕਤ ਮੂੰਡ ਲਕਈ ਹੈ, ਹਰ ਬਿਨ ਬੈਲ ਬਿਰਾਨੇ ਹੋਈ ਹੈ। ਉਹ ਹਰੀ ਦੇ ਸਿਮਰਨ ਤੋਂ ਬਿਨਾਂ ਬੈਲ ਵੀ ਜੂਨੀ ਜੀ ਪੈਣਾ ਸੀ ਨਾ। ਕਬੀਰ ਜੀ ਕੋਲ ਸਾਰਾ ਹੀ ਜਿਤਨੇ ਲੋਕ ਖੜੇ ਸੀ ਕਬੀਰ ਜੀ ਕੋਲ ਆ ਕੇ ਚੁਰਮੁਟ ਪਾ ਲਿਆ। ਕਬੀਰ ਜੀ ਨੇ ਸਾਰੀ ਸਾਖੀ ਸੁਣਾਈ ਤੇ ਸਾਰਿਆਂ ਲੋਕਾਂ ਨੇ ਬੇਨਤੀ ਕੀਤੀ, ਕਬੀਰ ਜੀ ਹੁਣ ਸਾਡੇ ਤੇ ਕਿਰਪਾ ਕਰੋ, ਇਹ ਜੂਨੀਆਂ ਇਹ ਦੁੱਖ ਸਾਨੂੰ ਨਾ ਭੋਗਣਾ ਪਵੇ, ਕੋਈ ਐਸੀ ਜੁਗਤ ਦੱਸੋ। ਤਾਂ ਕਬੀਰ ਜੀ ਆਖਰੀ ਤੁਕਾਂ ਵਿਚ ਦੱਸ ਰਹੇ ਹਨ ਕਿ ਧਰਮ ਰਾਏ ਜਬ ਲੇਖਾ ਮੰਗੇ, ਕਿਆ ਮੁਖ ਲੈ ਕੇ ਜਾਏਗਾ। ਅਖੀਰ ਵਿਚ ਆਪ ਕਹਿੰਦੇ ਹਨ, ਕਹਿਤ ਕਬੀਰ ਸੁਣੋ ਰੇ ਸੰਤੋ, ਸਾਧ ਸੰਗਤ ਕਰ ਜਾਏਗਾ। ਆਪ ਕਹਿੰਦੇ ਹਨ, ਬਈ ਜਿਨ੍ਹਾਂ ਨੂੰ ਸਤ ਸੰਗਤ ਪ੍ਰਾਪਤ ਹੈ ਉਹ ਸੰਸਾਰ ਸਾਗਰ ਤੋਂ ਤਰ ਜਾਣਗੇ। ਆਖਰੀ ਤੁਕਾਂ ਵਿਚ ਕਬੀਰ ਜੀ ਦੱਸ ਰਹੇ ਹਨ।

ਪੇਖੇ ਭਗਵਾਨ ਨਿਮਕ ਨਿਮਕ ਠਾਕੁਰ ਨਮਸਕਾਰ ਹੈ ਨਾਨਕ ਉਹ ਅਪਰਸ ਸਗਲ ਨਿਸਤਾਰ ਹੈ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰ ਤਰਿਆ ਰੂਪ ਨਾ ਪੇਖੇ ਨੇਤਰ ਸਾਧ ਕੀ ਟਹਿਲ ਸੰਤ ਸੰਗਹੇਤ ਕਰਨ ਨਾ ਸੁਣੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਵਾਸਨਾ ਮਨ ਤੇ ਡਰੇ ਇੰਦਰੀ ਜਿਤ ਪੰਚ ਦੁਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸ ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨਹਿ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜੇ ਅਵਰੈ ਨਾਮ ਜਪਾਵੈ ਨਾਨਕ ਉਹ ਬੈਸਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੇ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲਖ ਹੋਵੈ ਤਿਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੇ ਨਿਤਨੀਤ ਮਨ ਤਨ ਅਰਪੈ ਬਿਸਨ ਪ੍ਰੀਤ ਹਰ ਕੇ ਚੰਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਧਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਿਤ ਫਿਰ ਜੋ ਨਾਵੈ ਵੇਦ ਪੁਰਾਣ ਸਿਮਰਤ ਬੂਝੈ ਮੂਲ ਸੂਖਮ ਮੈਂ ਜਾਣੇ ਅਸਥੂਲ ਚੌਵਲ ਨਾ ਕੂਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚੌਵਲ ਨਾਮੇ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਤਾਰੇ ਪਸ ਪ੍ਰੇਤ ਮੁਗਤ ਪਾਥਰ ਕੋ ਤਾਰੇ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣਗਾਮ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਨ ਪਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੇ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਝੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆ ਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਕ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਸੁਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਦਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਕਰ ਰਾਖੇ ਤੈਸਾ ਤਿਨ ਨਾਓ ਆਪੇ ਕਰਨ ਕਰਾਵਨ ਜੋਗ ਪ੍ਰਭ ਪਾਵੇ ਸੋਈ ਫਨ ਹੋਗ ਪਸਰੇ ਆਪ ਹੋਏ ਅੰਤ ਤਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪੁਰਗ

ਰਾਗ ਦੀ ਮੂਰਤ ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਖਿਆ ਮੈਂ ਅੱਜ ਐਸਾ

ਗੁਰੂ ਕਿਰਪਾ ਨੇ ਜਾਤਾਂ ਦਾ ਮੁਕਾ ਦਿੱਤੀਆਂ। ਧਿਆਨ ਦਿਓ ਜੇ, ਧਿਆਨ ਦਿਓ ਜੇ, ਇੱਕ ਜੱਟ ਲਿਆ, ਇੱਕ ਖੱਤਰੀ ਲਿਆ, ਇੱਕ ਚੀਵਰ ਲਿਆ, ਇੱਕ ਚੀਂਬਾ ਲਿਆ, ਇੱਕ ਨਾਈ ਲਿਆ, ਤੇ ਸਾਰਿਆਂ ਨੂੰ ਇੱਕੋ ਬਾਟੇ ਵਿੱਚ ਪਲਾਇਆ।

ਇੱਕ ਅੱਖ ਦੇ ਪਲਕ ਵਿੱਚ ਕੁਝ ਦਾ ਕੁਝ ਹੋ ਜਾਂਦਾ। ਮਨੁੱਖ ਕਿਡੀਆਂ ਪੱਕੀਆਂ ਬਣੀ ਬੈਠਾ, ਸਮਾਨ 100 ਬਰਸ ਕਾ ਪਲ ਕੀ ਖਬਰ ਰਹੀ। ਇਸੇ ਲਈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿ ਰਹੀ ਹੈ, ਹਰ ਜਪਦਿਆਂ ਖਿੰਨ ਢਿੱਲ ਨਾ ਕੀਜੇ ਮੇਰੀ ਜਿੰਦੜੀਏ, ਮਤ ਕੇ ਜਾਪੇ ਸ਼ਾਹ ਆਵੇ ਕੇ ਨਾ ਆਵੇ ਰਾਮ। ਹਰ ਜਪਦਿਆਂ ਢਿੱਲ ਨਾ ਕਰ। ਇਸੇ ਲਈ ਮਹਾਂਪੁਰਖ ਕਿਹਾ ਕਰਦੇ ਸੀ, ਬਾਈ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਪਹਿਲਾਂ ਨਿਤਨੇਮ ਕਰ ਲਿਆ ਕਰੋ, ਪਹਿਲਾਂ ਗੁਰੂ ਦਾ ਕੰਮ ਕਰ ਲੈ। ਪਤਾ ਨਹੀਂ ਆਉਣ ਵਾਲੇ ਸਵਾਸ ਜਿਨ੍ਹਾਂ ਦੀ ਤੂੰ ਉਡੀਕ ਵਿੱਚ ਹੈ, ਉਹ ਆਉਣਗੇ ਕਿ ਨਾ ਆਉਣਗੇ। ਇਸ ਲਈ ਇਹ ਸੰਸਾਰ ਤਾਂ ਐਸਾ ਹੈ, ਇੱਥੇ ਦੁਨੀਆ ਮਤਲਬ ਦੀ ਹੈ, ਇੱਥੇ ਝੂਠ ਦਾ ਪਸਾਰ ਹੈ। ਤੂੰ ਨਿਹੋ ਲਾਈ ਬੈਠਾ, ਤੈਨੂੰ ਆਪੇ ਹੀ ਸੋਝੀ ਹੋ ਜਾਵੇਗੀ ਕਿ ਜਿਨ੍ਹਾਂ ਲਈ ਤੂੰ ਕੀ ਕੁਝ ਨਹੀਂ ਕੀਤਾ, ਪਰ ਕਿਹੜਾ ਭਾਈ ਤੇਰਾ ਬਣੇਗਾ, ਕਿਸੇ ਨੇ ਤੇਰਾ ਨਹੀਂ ਬਣਨਾ। ਇਸ ਲਈ ਅਸੀਂ ਇੱਕ ਦਮ ਦੇ ਮਾਲਕ ਹਾਂ ਜੋ ਹਜ਼ੂਰ ਬਖਸ਼ਿਸ਼ ਕਰਦੇ।

ਉਹਨਾਂ ਨੂੰ ਜਿਉਂਦਿਆਂ ਪਸ਼ੂਆਂ ਵਿੱਚ ਨਹੀਂ, ਉਹਨਾਂ ਨੂੰ ਮੋਇਆਂ ਹੋਇਆਂ ਪਸ਼ੂਆਂ ਵਿੱਚ ਗਿਣਿਆ। ਪਸ਼ੂ ਢੋਰ, ਢੋਰ ਕਹਿੰਦੇ ਉਹਨ ਮਰੇ ਹੋਏ ਪਸ਼ੂ ਨੂੰ। ਆਖਿਆ ਇਹ ਮਨੁੱਖ, ਪਸ਼ੂ ਨੇ ਆ ਕੇ ਕਿਤਨੇ ਕਾਜ ਸਵਾਰੇ। ਕਾਸ਼ ਖਾ ਕੇ ਅੰਮ੍ਰਿਤ ਰੂਪੀ ਦੁੱਧ ਦਿੰਦਾ ਰਿਹਾ, ਤੇ ਜਦੋਂ ਮਰ ਗਿਆ ਤਾਂ ਉਸ ਦੀਆਂ ਹੱਡੀਆਂ ਕੰਮ ਆਈਆਂ, ਚਮੜੇ ਦੇ ਜੋੜੇ ਬਣੇ, ਹੋਰ ਕਈ ਸਮਾਨ ਬਣੇ। ਉਸ ਦੇ ਮਾਸ ਦੀ ਕਈ ਜਾਨਵਰਾਂ ਦੀ ਖੁਰਾਕ ਬਣਿਆ। ਪਰ ਤੂੰ ਇੱਥੇ ਆ ਕੇ ਕਿਹੜਾ ਕੰਮ ਕੀਤਾ? ਜੇ ਸਿਮਰਨ ਨਹੀਂ ਕੀਤਾ, ਨਾਮ ਨਹੀਂ ਜਪਿਆ, ਗੁਰੂ ਕੇ ਨਿਰਮਲ ਭਾਉ ਵਿੱਚ ਨਹੀਂ ਰਿਹਾ, ਤਾਂ ਤੂੰ ਮਰੇ ਹੋਏ ਪਸ਼ੂ ਨਾਲੋਂ ਵੀ ਮਾੜਾ ਹੈ। ਇਸ ਲਈ ਬਿਨ ਸਤ ਸੰਗਤ ਦੇ

ਸ਼ੁਭ ਕਰਮਨ ਤੇ ਕਬਹੁ ਨਾ ਡਰੋ। ਭਲਾ ਕਰਮ ਕਿਹੜਾ ਹੈ? ਨਾ ਡਰੋ ਅਰਸਿਓ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ, ਅਰ ਸਿੱਖ ਹੋ ਆਪਣੇ ਹੀ ਮਨ ਕੋ, ਇਹ ਲਾਲਚ ਹੋ ਗੁਣ ਤੋ ਉਚਰੋ, ਜਬ ਆਪ ਕੀ ਔਜ ਨਿਧਾਨ ਬਣੇ, ਅਤ ਹੀ ਰਣ ਮੈਂ ਤਬ ਜੂਝ ਮਰੋ। ਸ਼ੁਭ ਕਰਮ ਇੱਕ ਦਫਾ ਦਾ ਜ਼ਿਕਰ ਹੈ। ਅਨੰਦਪੁਰ ਸਾਹਿਬ ਵਿੱਚ ਦੀਵਾਨ ਸਜਿਆ ਹੋਇਆ, ਸਾਹਿਬ ਸੱਚੇ ਪਾਤਸ਼ਾਹ ਸੁਸ਼ੋਭਿਤ ਹਨ, ਸੰਗਤਾਂ ਵਿੱਚ ਰੱਬੀ ਕੀਰਤਨ ਹੋ ਰਿਹਾ ਹੈ, ਸੰਗਤਾਂ ਆਨੰਦ ਮਾਣ ਰਹੀਆਂ ਹਨ। ਇੱਕ ਮਾਤਾ ਜੋ ਸੰਗਤਾਂ ਦੇ ਵਿੱਚ ਰੋਜ਼ ਆਉਣ ਵਾਲੀ ਹੈ, ਪਰ ਅੱਜ ਆਈ ਪਿੱਛੇ ਬੈਠ ਗਈ, ਪਰ ਰੋ ਰਹੀ, ਰੋਣ ਦੀ ਆਵਾਜ਼ ਆ ਰਹੀ ਉਸਦੀ। ਦੀਵਾਨ ਦੀ ਸਮਾਪਤੀ ਹੋਈ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਿਕਟ ਬੈਠੇ ਸਿੰਘ ਨੂੰ ਕਹਿਣ ਲੱਗੇ, ਜਾਓ ਉਹ ਮਾਤਾ ਨੂੰ ਪੁੱਛੋ, ਇਹ ਗੁਰੂ ਨਾਨਕ ਦਾ ਘਰ ਹੈ, ਇੱਥੋਂ ਖੁਸ਼ੀਆਂ ਮਿਲਦੀਆਂ ਨੇ, ਪੁੱਛ ਕੇ ਆਓ ਜਾਂ ਬੁਲਾ ਕੇ ਲੈ ਕੇ ਆਓ, ਰੋਜ਼ ਆਉਣ ਵਾਲੇ ਨੇ ਤੇ ਰੋਜ਼ ਨਜ਼ਦੀਕ ਆ ਕੇ ਮੱਥਾ ਟੇਕ ਕੇ ਬੈਠਦੇ ਨੇ, ਅੱਜ ਪਿੱਛੇ ਬੈਠ ਰਹੇ ਨੇ ਤੇ ਰੋ ਰਹੇ ਨੇ। ਬੁਲਾਇਆ, ਸਤਿਕਾਰਯੋਗ ਮਾਤਾ ਜੀ ਆਏ, ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਮਾਤਾ ਜੀ ਕੀ ਗੱਲ ਹੈ, ਰੋ ਕਿਉਂ ਰਹੇ ਹੋ? ਇਹ ਗੁਰੂ ਨਾਨਕ ਦਾ ਘਰ ਬਖਸ਼ਾਂ ਦਾ ਘਰ ਹੈ, ਇੱਥੋਂ ਹਰ ਇੱਛਾ ਪੂਰਨ ਹੁੰਦੀ ਹੈ, ਕੀ ਗੱਲ ਹੈ? ਇਹ ਮਾਤਾ ਕਹਿਣ ਲੱਗੀ, ਸੱਚੇ ਪਾਤਸ਼ਾਹ ਮੇਰਾ ਪੁੱਤਰ ਬਿਮਾਰ ਹੈ, ਕਈ ਦਿਨ ਹੋ ਗਿਆ ਉਸਨੂੰ ਬੁਖਾਰ ਹੈ, ਬੁਖਾਰ ਉਤਰ ਰਿਹਾ ਨਹੀਂ, ਉਤਰ ਨਹੀਂ ਰਿਹਾ, ਕਮਜ਼ੋਰੀ ਇਤਨੀ ਹੋ ਗਈ ਹੈ, ਚੱਲ ਫਿਰ ਨਹੀਂ ਸਕਦਾ, ਤੁਰ ਵੀ ਨਹੀਂ ਸਕਦਾ, ਮੰਜੀ ਤੋਂ ਨਹੀਂ ਉੱਠ ਰਿਹਾ। ਅੱਛਾ, ਗੁਰੂ ਨਾਨਕ ਦੇ ਘਰ ਆ ਗਈ ਹੈ, ਗੁਰੂ ਨਾਨਕ ਮਿਹਰ ਕਰਨਗੇ, ਰਾਜ਼ੀ ਹੋ ਜਾਏਗਾ, ਠੀਕ ਹੋ ਜਾਏਗਾ। ਤੇ ਮਾਤਾ ਕਹਿਣ ਲੱਗੀ, ਸੱਚੇ ਪਾਤਸ਼ਾਹ ਰੋਣਾ ਇਸ ਗੱਲ ਦਾ ਨਹੀਂ ਕਿ ਉਸ ਨੂੰ ਬੁਖਾਰ ਹੈ, ਧਿਆਨ ਦੇਣਾ, ਮੇਰੇ ਪਤੀ ਜੰਗ ਵਿੱਚ ਸ਼ਹੀਦ ਹੋ ਗਏ, ਮੈਂ ਰੋਈ ਨਹੀਂ, ਮੇਰਾ ਵੱਡਾ ਪੁੱਤਰ ਜੰਗ ਵਿੱਚ ਸ਼ਹੀਦ ਹੋ ਗਿਆ, ਮੈਨੂੰ ਰੋਣਾ ਨਹੀਂ ਆਇਆ, ਉਸ ਤੋਂ ਛੋਟਾ ਜੰਗ ਵਿੱਚ ਸ਼ਹੀਦ ਹੋ ਗਿਆ, ਮੈਨੂੰ ਰੋਣਾ ਨਹੀਂ ਆਇਆ, ਮੇਰੀ ਅੱਖਾਂ ਵਿੱਚ ਹੰਝੂ ਨਹੀਂ ਆਏ। ਇਹ ਤੀਸਰਾ ਪੁੱਤਰ ਬੁਖਾਰ ਹੈ, ਕਮਜ਼ੋਰੀ ਆ ਗਈ ਹੈ, ਕਈ ਦਿਨਾਂ ਤੋਂ ਬੁਖਾਰ ਹੈ, ਸੋਚਿਆ ਸੀ ਹਟ ਜਾਏਗਾ, ਪਰ ਇਤਨੀ ਕਮਜ਼ੋਰੀ, ਬਹੁਤ ਕਮਜ਼ੋਰੀ ਹੋ ਗਈ ਹੈ, ਤੇ ਮੈਂ ਸੋਚਦੀ ਹਾਂ ਉਹ ਗੁਰੂ ਵਾਲਾ ਨਹੀਂ ਬਣਿਆ, ਕਿਤੇ ਇਸੇ ਤਰ੍ਹਾਂ ਇਸ ਸੰਸਾਰ ਤੋਂ ਨਾ ਚਲੇ ਜਾਏ, ਅੰਮ੍ਰਿਤ ਨੇ ਛਕਿਆ ਉਸਨੇ, ਪਿਆਰ ਨਾ ਆਖੋ ਸਤਨਾਮ ਸ੍ਰੀ ਵਾਹ, ਧੰਨ ਹੈ ਉਹ ਮਾਂ, ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਭਲਾ ਕਰਮ ਸੋਚ ਰਹੀ ਹੈ, ਭਲਾ ਸੋਚ ਰਹੀ ਹੈ, ਚੰਗੀ ਸੋਚ ਹੈ ਉਸਦੀ। ਉਹ ਕਹਿੰਦੀ ਹੈ ਗੁਰੂ ਵਾਲਾ ਬਣਨ ਤੋਂ ਬਿਨਾਂ ਹੀ ਨਾ ਇਸ ਸੰਸਾਰ ਤੋਂ ਕੂਚ ਕਰ ਜਾਏ, ਬੁਖਾਰ ਦੀ ਇਸ ਕਰਕੇ ਚਿੰਤਾ ਹੈ। ਤਾਂ ਸਾਧ ਸੰਗਤ ਜੀ, ਗੁਰੂ ਨੇ ਅਸੀਸਾਂ ਦਿੱਤੀਆਂ, ਤਸੱਲੀ ਦਿੱਤੀ, ਇਹ ਮਾਤਾ ਕਰ ਗਈ ਤੇ ਪੁੱਤਰ ਉੱਠ ਕੇ ਬੈਠਾ ਸੀ। ਮਾਤਾ ਜੀ ਕਿੱਧਰ ਚਲੇ ਗਏ ਸੀ? ਇੱਥੇ ਗੁਰੂ ਸਾਹਿਬ ਆਏ ਸਨ, ਮੈਨੂੰ ਆਪ ਜਲ ਛਕਾ ਕੇ ਗਏ ਹਨ, ਮੈਂ ਉਦੋਂ ਦਾ ਠੀਕ ਹਾਂ। ਉਸ ਤੋਂ ਥੋੜੇ ਦਿਨਾਂ ਬਾਅਦ ਹੀ ਇਸ ਮਾਤਾ ਨੇ ਇਸ ਬੱਚੇ ਨੂੰ ਗੁਰੂ ਸਾਹਿਬ ਕੋਲ ਲਿਜਾ ਕੇ ਅੰਮ੍ਰਿਤਪਾਨ ਕਰਾਇਆ। ਸਰਸਾ ਦੇ ਕੰਢੇ ਜਦੋਂ ਜੰਗ ਹੋਈ ਨਾ ਜੀ, ਸਾਹਿਬਜ਼ਾਦਿਆਂ ਦੀ ਰੱਖਿਆ ਕਰਦਾ ਹੋਇਆ ਇਹ ਸ਼ਹੀਦ ਹੋਇਆ। ਇਸ ਦਾ ਪੁਰਾਣਾ ਨਾਂ ਪ੍ਰਤਾਪਾ ਸੀ ਤੇ ਅੰਮ੍ਰਿਤ ਛੱਕ ਕੇ ਪ੍ਰਤਾਪ ਸਿੰਘ ਬਣੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹ। ਧੰਨ ਹੈ ਉਹ ਮਾਂ ਜੋ ਅੱਜ ਦੇ ਸਮੇਂ ਵਿੱਚ ਵੀ ਇਹ ਸੋਚੇ ਕਿ ਮੇਰੇ ਬੱਚੇ ਗੁਰੂ ਵਾਲੇ ਬਣਨ, ਕਿਉਂਕਿ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸੁਧ, ਗੁਰੂ ਬਿਨ ਮੁਕਤ ਨਾ ਪਾਵੇ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ। ਜੇ ਸੌ ਚੰਦਾ ਉਗਵੈ, ਸੂਰਜ ਚੜੇ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਤੋ ਇਹ ਸੋਚਣੀ, ਚੰਗੀ ਸੋਚਣੀ ਹੈ,
ਭਲਾ ਸੋਚਣੀ ਹੈ ਤਾਂ ਗਿਆਨੀ ਜੀ ਗਿਆਨੀ ਮਲਕੀਤ ਸਿੰਘ ਜੀ ਕਹਿੰਦੇ ਸਨ ਕੀਰਤਨ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਮਨਾ ਰਹੇ ਹਾਂ। ਅੰਮ੍ਰਿਤ ਦੀ ਗੱਲ ਵੀ ਕਰਨੀ ਹੈ, ਦੇਹ ਸਿਵਾ ਬਰ ਮੋਹੇ ਇਹ ਸ਼ਬਦ ਵੀ ਪੜ੍ਹਨਾ ਹੈ ਤੇ ਲੰਗਰ ਦੀ ਸੇਵਾ ਇੱਕ ਮਾਤਾ ਜੀ ਵੱਲੋਂ ਹੈ, ਇੱਕ ਪਰਿਵਾਰ ਵੱਲੋਂ ਹੈ, ਉਹ ਕਿਸੇ ਦੀ ਯਾਦ ਵਿੱਚ ਕਰ ਰਹੇ ਨੇ ਤੇ ਕਰਨੀਆਂ ਵੀ, ਇਹ ਸਾਰੀਆਂ ਗੱਲਾਂ ਟਾਈਮ ਦੇ ਵਿੱਚ ਹਨ। ਤੋ ਇਸ ਸਮੇਂ ਦੇ ਵਿੱਚ ਜਿੰਨੀ ਸੇਵਾ ਕਰ ਸਕੇ ਹਾਂ ਪ੍ਰਵਾਨ ਕਰਨੀ ਆਓ, ਇਹਨਾਂ ਤੁਕਾਂ ਨਾਲ ਫਿਰ ਜੁੜਨ ਦਾ ਯਤਨ ਕਰੀਏ। ਅਰ ਸਿੱਖ ਹੋ ਆਪਣੇ ਹੀ ਮਨ ਕੋ ਇਹ ਲਾਲਚ ਹੋ ਗੁਣ ਤੋ ਉਚਰੋ।

0: ਜਾਈਐ ਆਪ ਮੁਕਤ ਮੋਹਿਤਾ।
1: ਆਪ ਜੀਵਨ ਭਾਗੇ ਹੋ ਜੋ ਹਫ਼ਤਾਵਾਰੀ ਦੀਵਾਨ ਦੀ ਹਾਜ਼ਰੀ ਕਰਦੇ ਹੋਏ ਆਪਣੇ ਲੋਕ ਪਰਲੋਕ ਦੇ ਸੁਖਦਾਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਆਪਣਾ ਜਨਮ ਸਫਲਾ ਕਰ ਰਹੇ ਹੋ। ਆਓ ਜਿਤਨਾ ਸਮਾਂ ਸਤਿਗੁਰੂ ਜੀ ਨੇ ਬਖਸ਼ਿਆ ਹੈ ਇਸ ਸਮੇਂ ਨੂੰ ਸਫਲਾਉਣ ਦਾ ਯਤਨ ਕਰੀਏ। ਆਪਣੀਆਂ ਮਨਬਿਰਤੀਆਂ ਇਕਾਗਰ ਕਰੋ, ਅਰਸਨਾ ਪਵਿੱਤਰ ਕਰਦੇ

ਭਾਈ ਗੁਰਦਾਸ ਜੀ ਨੇ ਸਿੱਖ ਦੀ ਜੋ ਪਹਿਚਾਣ ਦੱਸੀ ਹੈ ਜੋ ਸਿੱਖ ਦਾ ਸਰੂਪ ਦੱਸਿਆ ਹੈ ਜੋ ਸਿੱਖ ਦੇ ਕਰਮ ਦੱਸੇ ਨੇ ਭਾਈ ਗੁਰਦਾਸ ਕਹਿੰਦੇ ਨੇ ਸਿੱਖ ਦਾ ਕਰਮ ਗੁਰ ਫਰਮਾਏ ਗੁਰਸਿੱਖ ਕਰਨਾ ਸਿਰਫ ਇਤਨਾ ਹੀ ਹੈ ਜੋ ਸਤਿਗੁਰੂ ਆਪਣੇ ਮੁਖ ਤੋਂ ਕਹਿਣ ਉਸਨੂੰ ਹੀ ਕਮਾਉਣਾ ਹੈ। ਸ਼ਾਇਦ ਇਹ ਧੰਨ ਗੁਰੂ ਰਾਮਦਾਸ ਪਿਤਾ ਮਹਾਰਾਜ ਦੇ ਉਹਨਾਂ ਹੀ ਮੁਬਾਰਕ ਸ਼ਬਦਾਂ ਦੀ ਵਿਆਖਿਆ ਹੈ ਕਿ ਜੋ ਗੁਰ ਕਹੈ ਸੋਈ ਭਲ ਮਾਨੋ। ਗੁਰੂ ਦੇ ਕਹੇ ਨੂੰ ਹਮੇਸ਼ਾ ਆਪਣੇ ਜੀਵਨ ਆਪਣੀ ਜ਼ਿੰਦਗੀ ਵਾਸਤੇ ਭਲਾ ਕਰਕੇ ਮੰਨਣਾ ਹੈ। ਸਤਿਗੁਰੂ ਦੀ ਬਾਣੀ ਦੇ ਅੰਦਰ ਗੁਰ ਕਹਿਆ ਸਾਕਾਰ ਕਮਾਵੋ ਦੀ ਸਾਨੂੰ ਸ਼ਿਕਸ਼ਾ ਦ੍ਰਿੜ ਕਰਾਈ ਗਈ ਹੈ। ਕਿਉਂਕਿ ਗੁਰੂ ਦੇ ਬਚਨਾਂ ਨੂੰ ਹੀ ਅਸਲ ਵਿੱਚ ਸਤਿਗੁਰੂ ਦੀ ਬਾਣੀ ਦੇ ਅੰਦਰੋਂ ਸਾਨੂੰ ਸਮਝ ਆਉਂਦੀ ਹੈ ਕਿ ਗੁਰੂ ਦੀ ਸੰਗਿਆ ਪ੍ਰਾਪਤ ਹੈ। ਇਸ ਗੁਰੂ ਦੇ ਘਰ ਵਿੱਚ ਸਰੀਰ ਨੂੰ ਜਾਂ ਤਸਵੀਰ ਨੂੰ ਗੁਰੂ ਤਸਲੀਮ ਨਹੀਂ ਕੀਤਾ ਗਿਆ। ਸਤਿਗੁਰੂ ਗੁਰੂ ਨਾਨਕ ਦੇ ਪਿਤਾ ਮਹਾਰਾਜ ਨੇ ਸਿੱਧਾਂ ਨੂੰ ਇਹ ਜਵਾਬ ਦਿੱਤਾ ਸੀ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ। ਇੱਥੇ ਬਾਣੀ ਗੁਰੂ ਗੁਰੂ ਹੈ ਬਾਣੀ ਦਾ ਸਾਨੂੰ ਵਾਰ ਵਾਰ ਸਤਿਗੁਰ ਬਚਨ ਬਚਨ ਹੈ ਸਤਿਗੁਰ ਦਾ ਸਾਨੂੰ ਸਤਿਗੁਰੂ ਜੀ ਮਾਰਗ ਦ੍ਰਿੜ ਕਰਾਉਂਦੇ ਨੇ। ਜਦੋਂ ਅਸੀਂ ਬਾਣੀ ਗੁਰੂ ਗੁਰੂ ਹੈ ਬਾਣੀ ਨੂੰ ਅਸੀਂ ਸਰਵਣ ਕਰਦੇ ਹਾਂ ਔਰ ਜਦੋਂ ਅਸੀਂ ਗੁਰੂ ਕੋਲ ਆਉਂਦੇ ਹਾਂ ਤਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਨੂੰ ਆਪਣੇ ਗੁਰੂ ਦੇ ਸਰੂਪ ਵਿੱਚ ਜਦੋਂ ਅਸੀਂ ਤਸਲੀਮ ਕਰਦੇ ਹਾਂ ਫਿਰ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਗੁਰੂ ਵਚਨ ਹੈ, ਗੁਰੂ ਸ਼ਬਦ ਹੈ, ਗੁਰੂ ਬਾਣੀ ਹੈ। ਗੁਰੂ ਦੀ ਬਾਣੀ ਹੀ ਅਸਲ ਵਿੱਚ ਸਾਡੇ ਵਾਸਤੇ ਗਿਆਨ ਦਾ, ਆਨੰਦ ਦਾ ਸੋਮ ਹੈ। ਸ਼ਾਇਦ ਇਹੋ ਹੀ ਕਾਰਨ ਸੀ ਕਿ ਇਸ ਘਰ ਦੇ ਅੰਦਰ ਗੁਰੂ ਦੇ ਬਚਨਾਂ ਨੂੰ ਮੰਨਣ ਦੀ, ਗੁਰੂ ਦੇ ਬਚਨਾਂ ਨੂੰ ਕਮਾਉਣ ਦੀ, ਗੁਰੂ ਕੇ ਬਚਨਾਂ ਵਿੱਚ ਹੁਕਮੀ ਬੰਦੇ ਹੋਣ ਦੀ ਇਹ ਸਾਰੀ ਅਚਰਜ ਖੇਡ ਵਰਤਦੀ ਹੈ। ਕਿਉਂਕਿ ਗੁਰੂ ਪਿਤਾ ਮਹਾਰਾਜ ਨੇ ਅਨੇਕਾਂ ਵਾਰ ਬਾਣੀ ਵਿੱਚ ਆਪਣੇ ਆਪ ਨੂੰ ਵੀ ਬਿਲਕੁਲ ਮਨਫੀ ਕੀਤਾ। ਇਹ ਜਿਹੜੀ ਅਸੀਂ ਸ਼ਬਦਾਂ ਦੀ ਵਿਆਖਿਆ ਸੁਣਦੇ ਹਾਂ ਜਾਂ ਅਸੀਂ ਕਿਸੇ ਕੋਲੋਂ ਕੀਰਤਨ ਸੁਣਦੇ ਹਾਂ ਜਾਂ ਅਸੀਂ ਪਾਠ ਸੁਣਦੇ ਹਾਂ, ਸਾਨੂੰ ਇਸ ਭੁਲੇਖੇ ਵਿੱਚ ਕਦੇ ਨਹੀਂ ਪੈਣਾ ਚਾਹੀਦਾ ਕਿ ਇਹ ਗੱਲ ਤਾਂ ਭਾਈ ਸਾਹਿਬ ਕਹਿ ਕੇ ਗਏ ਨੇ। ਨਹੀਂ, ਮੈਂ ਹੂੰ ਪਰਮ ਪੁਰਖ ਕੋ ਦਾਸਾ ਗੁਰੂ ਕਲਗੀਧਰ ਕਹਿੰਦਾ। ਕਿਸੇ ਮੇਰੇ ਵਰਗੇ ਅਧਨੇ ਪ੍ਰਚਾਰਕ ਤੇ ਇਸ ਗੱਲ ਨੂੰ ਲਾਗੂ ਨਾ ਕਰ ਲੈਣਾ।
ਗੁਰੂ ਕਲਗੀਧਰ ਪਿਤਾ ਮਹਾਰਾਜ ਨੇ ਆਪ ਆਖਿਆ, ਮੈਂ ਤੇ ਦਾਸ ਹਾਂ ਭਾਈ, ਪਰਮਾਤਮਾ ਮੈਂ ਨਹੀਂ ਹਾਂ। ਔਰ ਸਤਿਗੁਰੂ ਜੀ ਨੇ ਸਾਨੂੰ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ, ਇਹ ਗੁਰੂ ਕਲਗੀਧਰ ਪਿਤਾ ਨੇ ਸਾਨੂੰ ਉਪਦੇਸ਼ ਦਿੱਤਾ ਹੈ। ਪਰ ਅਸੀਂ ਹੌਲੀ ਹੌਲੀ ਸਹਿਜੇ ਸਹਿਜੇ ਅਸੀਂ ਅਕਾਲ ਕੀ ਪੂਜਾ ਤੋਂ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਤੱਕ ਸੀਮਤ ਹੋ ਗਏ। ਮੈਨੂੰ ਖਿਮਾ ਕਰ ਦੇਣਾ, ਅਸੀਂ ਨਰੋਲ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਦੇ ਇੱਕ ਪੁਜਾਰੀ ਦੇ ਰੂਪ ਵਿੱਚ ਆਉਂਦੇ ਹਾਂ। ਸ਼ਾਇਦ ਇਹੋ ਹੀ ਕਾਰਨ ਹੈ ਕਿ ਸਾਡਾ ਆਉਣਾ ਕੁਝ ਸਮੱਗਰੀ ਨਾਲ ਜੁੜ ਗਿਆ ਕਿ ਇਹ ਇੰਨੀਆਂ ਕੁ ਵਸਤਾਂ ਦੇ ਨਾਲ ਅਸੀਂ ਗੁਰਦੁਆਰੇ ਜਾਂਦੇ ਹਾਂ ਤਾਂ ਸ਼ੋਭਨੀਕ ਹਾਂ, ਜਾਂਦੇ ਹਾਂ ਤਾਂ ਸਾਡਾ ਜਾਣਾ ਮੁਬਾਰਕ ਹੈ, ਜਦੋਂ ਕਿ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਦਾ ਤਾਂ ਸਾਨੂੰ ਹੁਕਮ ਸੀ ਪਰਚਾ ਸ਼ਬਦ ਕਾ। ਹੁਣ ਅਸੀਂ ਪੂਜਾ ਗੁਰੂ ਗ੍ਰੰਥ ਸਾਹਿਬ ਦੀ ਕਰਦੇ ਹਾਂ ਪਰ ਗਿਆਨ ਗੁਰੂ ਗ੍ਰੰਥ ਸਾਹਿਬ ਦਾ ਨਹੀਂ ਲੈਂਦੇ। ਇੱਥੇ ਪਰਚੇ ਦਾ ਅਰਥ ਇਮਤਿਹਾਨ ਨਹੀਂ ਹੈ, ਪਰਚੇ ਦਾ ਅਰਥ ਪੇਪਰ ਜਾਂ ਐਗਜ਼ਾਮ ਨਹੀਂ ਹੈ। ਮਹਾਨ ਕੋਸ਼ ਪੜ੍ਹ ਲੈਣਾ, ਭਾਈ ਕਾਨ ਸਿੰਘ ਨਾਭਾ ਨੇ ਇਸ ਦਾ ਅਰਥ ਗਿਆਨ ਲਿਖਿਆ। ਗਿਆਨ ਅਸੀਂ ਹੁਣ ਵਿਅਕਤੀਆਂ ਤੋਂ ਲੈਂਦੇ ਹਾਂ। ਜੇ ਇਹ ਗੱਲ ਸੱਚ ਹੈ ਕਿ ਸਤਿਗੁਰੂ ਪਿਤਾ ਗੁਰੂ ਨਾਨਕ ਦੇ ਮਹਾਰਾਜ ਨੂੰ ਸਵਾਲ ਕੀਤਾ ਗਿਆ, ਮਹਾਰਾਜ ਇਹ ਧਰਤੀਆਂ ਕੋਈ ਕਹਿੰਦਾ 7 ਹੈ, ਕੋਈ ਕਹਿੰਦਾ 14, ਸਤਿਗੁਰੂ ਜੀ ਆਕਾਸ਼ ਕੋਈ 7 ਕਹਿੰਦਾ ਕੋਈ 14 ਕਹਿੰਦਾ, ਇਹਨਾਂ ਦੇ ਵਿੱਚੋਂ ਸੱਚਾ ਕੌਣ ਹੈ, ਇਹਨਾਂ ਦੇ ਵਿੱਚੋਂ ਝੂਠਾ ਕੌਣ ਹੈ? ਸਤਿਗੁਰੂ ਪਿਤਾ ਮਹਾਰਾਜ ਕਹਿਣ ਲੱਗੇ, ਝੂਠਾ ਤਾਂ ਕੋਈ ਨਹੀਂ ਹੈ, ਸੱਚੇ ਤਾਂ ਦੋਵੇਂ ਹੀ ਨੇ। ਤੇ ਸੁਣਨ ਵਾਲਿਆਂ ਨੂੰ ਹੋਰ ਅਚੰਬਾ ਹੋ ਗਿਆ ਵੀ ਇਹ ਕਿੱਦਾਂ ਹੋਇਆ। ਸਤਿਗੁਰੂ ਪਿਤਾ ਮਹਾਰਾਜ ਕਹਿੰਦੇ ਨੇ, ਜਿਸਨੇ 7 ਵੇਖੇ ਨੇ ਉਸਨੇ 7 ਕਹੇ ਨੇ, ਜਿਸਨੇ 14 ਵੇਖੇ ਨੇ ਉਸਨੇ 14 ਕਹੇ ਨੇ। ਬੋਲਿਆ ਤਾਂ ਦੋਵਾਂ ਨੇ ਸੱਚ ਹੈ। ਜੇ ਇਹ ਗੱਲ ਠੀਕ ਹੈ ਕਿ ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੋਹੇ ਤੇਤੀ, ਜਿੰਨੀ ਜਿੰਨੀ ਕਿਸੇ ਦੀ ਬੁੱਧ ਹੈ ਉਸਨੇ ਪਰਮਾਤਮਾ ਨੂੰ ਉਸ ਉਸ ਤਰੀਕੇ ਨਾਲ ਬਿਆਨ ਕੀਤਾ। ਇਸੇ ਤਰ੍ਹਾਂ ਗੁਰੂ ਨਾਨਕ ਪਿਤਾ ਮਹਾਰਾਜ ਦੇ ਘਰ ਵਿੱਚ ਵੀ ਅਸੀਂ ਵੇਖਦੇ ਹਾਂ ਕਿ ਅਨੇਕਾਂ ਹੀ ਸਾਖੀਆਂ, ਜਦੋਂ ਅਸੀਂ ਵੱਖ ਵੱਖ ਪ੍ਰਚਾਰਕਾਂ ਦੇ ਕੋਲੋਂ ਸੁਣਦੇ ਹਾਂ, ਸਾਖੀ ਉਹੀ ਹੁੰਦੀ ਹੈ, ਹਰ ਸੁਣਾਉਣ ਦਾ ਢੰਗ ਆਪਣੇ ਆਪਣੇ ਤਰੀਕੇ ਨਾਲ ਹੁੰਦਾ। ਅੱਜ ਨਤੀਜਾ ਕੀ ਹੈ ਕਿ ਜਦੋਂ ਅਸੀਂ ਵਿਅਕਤੀਆਂ ਦੇ ਗਿਆਨ ਤੇ ਆ ਕੇ ਰੁਕ ਗਏ ਤੇ ਸਾਡੀ ਸਿੱਖੀ ਦਾ ਸਰੂਪ ਇਹ ਬਣ ਗਿਆ ਕਿ ਜਿੰਨੇ ਸਿੱਖ ਉਹਨੀਆਂ ਸਿੱਖੀਆਂ, ਅਲੱਗ ਅਲੱਗ ਕਿਸਮ ਦੀ ਅਸਾਂ ਨੇ ਸਿੱਖੀ ਧਾਰਨ ਕਰ ਲਈ ਹੈ, ਜਦੋਂ ਕਿ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਬਾਣੀ ਇੱਕ ਹੈ, ਗੁਰੂ ਇੱਕ ਹੈ, ਇਸ ਸ਼ਬਦ ਦਾ ਸਿਧਾਂਤ ਇੱਕ ਹੈ। ਸਰੋਵਰ, ਪੰਗਤ, ਅੰਮ੍ਰਿਤ ਸਭ ਇੱਕ ਸੀ, ਪਰ ਜਦੋਂ ਅਸੀਂ ਵੱਖ ਵੱਖ ਤਰੀਕਿਆਂ ਨਾਲ ਅਸੀਂ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਦੇ ਕੋਲੋਂ ਪਰਚਾ ਸ਼ਬਦ ਕਾ ਨਹੀਂ ਪ੍ਰਾਪਤ ਕੀਤਾ, ਤਾਂ ਫਿਰ ਜਿਸ ਜਿਸ ਤਰੀਕੇ ਨਾਲ ਕਿਸੇ ਨੂੰ ਗੱਲ ਸਮਝ ਆਈ ਉਹਨੇ ਉਸੇ ਤਰੀਕੇ ਨਾਲ ਸਾਨੂੰ ਸਮਝਾਈ ਹੈ, ਅਸੀਂ ਉਸੇ ਤਰੀਕੇ ਨਾਲ ਉਸ ਨੂੰ ਸੰਭਾਲ ਕੇ ਬੈਠ ਗਏ। ਮੈਂ ਬਿਨੈ ਕਰਨੀ ਚਾਹੁੰਦਾ ਤੁਹਾਡੀ ਅਰਦਾਸ ਦੇ ਵਿੱਚ ਤਿੰਨ ਤਰੀਕੇ ਦੇ ਇਹ ਅਲੱਗ ਅਲੱਗ ਪਾਠ ਨੇ। ਪਹਿਲਾ ਹੈ ਗੁਰੂ ਗ੍ਰੰਥ ਸਾਹਿਬ ਦੇ ਬਾਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਪਾਠ ਇਹ ਹੈ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਅਸੀਂ ਕਹਿੰਦੇ ਜੀ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਸਿੱਖ ਰਹਿਤ ਮਰਿਆਦਾ ਚ ਲੈ ਲਓ, ਗੁਰਬਾਣੀ ਦੇ ਗੁਟਕੇ ਲੈ ਲਓ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਤਨਾ ਵੀ ਸਾਡੇ ਕੋਲ ਲਿਟਰੇਚਰ ਆਉਂਦਾ ਉਹਦੇ ਵਿੱਚ ਅਰਦਾਸ ਦਾ ਮੂਲ ਪਾਠ ਵੇਖ ਲਓ
ਉੱਥੇ ਦਰਸ਼ਨ ਦੀਦਾਰ ਨਹੀਂ ਹੈ, ਪਾਠ ਦੀਦਾਰ ਹੈ। ਕਿਉਂਕਿ ਸਾਡੀ ਬਾਣੀ ਗੁਰੂ ਹੈ। ਸੱਚਮੁੱਚ ਹੀ ਜਦੋਂ ਅਸੀਂ ਇਸ ਬਾਣੀ ਦਾ ਪਾਠ ਦੀਦਾਰ ਕਰਾਂਗੇ, ਦਰਸ਼ਨ ਦੀਦਾਰ ਨਹੀਂ। ਹੁਣ ਸਾਨੂੰ ਤਾਂ ਇਹ ਵੀ ਭਾਈ ਸਾਹਿਬ ਜੀ ਰੁਮਾਲਾ ਚੁੱਕ ਕੇ ਦਰਸ਼ਨ ਕਰਾ ਦਿਓ ਅਤੇ ਮੱਥਾ ਟੇਕਿਆ ਤੇ ਠੀਕ ਹੈ, ਸ਼ੁਕਰ ਹੈ। ਪਰ ਜਦੋਂ ਅਸੀਂ ਇਹਦਾ ਪਾਠ ਦੀਦਾਰ ਕਰਾਂਗੇ ਫਿਰ ਸਾਨੂੰ ਸ਼ਾਇਦ ਇਹ ਗੱਲ ਪੁੱਛਣੀ ਨਹੀਂ ਪਏਗੀ ਕਿ ਭਾਈ ਸਾਹਿਬ ਜੀ ਇਹ ਗੱਲ ਗੁਰਬਾਣੀ ਵਿੱਚ ਲਿਖੀ ਵੀ ਹੈ ਜਾਂ ਕਿੱਥੇ ਲਿਖੀ ਹੈ ਜਾਂ ਕੀ ਇਹ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਦਰਜ ਹੈ। ਦੂਸਰਾ ਸਾਡੇ ਕੋਲ ਜਿਹੜਾ ਪਾਠ ਹੈ ਉਹ ਹੈ ਅੰਮ੍ਰਿਤਸਰ ਦੇ ਸੰਬੰਧ ਵਿੱਚ। ਜਦੋਂ ਅਸੀਂ ਇਹ ਕਹਿੰਦੇ ਹਾਂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਕੇ ਅਸੀਂ ਕਹਿੰਦੇ ਦਰਸ਼ਨ ਇਸ਼ਨਾਨ, ਉੱਥੇ ਸਿਰਫ ਇਸ਼ਨਾਨ ਹੈ। ਕਿਉਂਕਿ ਅੰਮ੍ਰਿਤਸਰ ਦਾ ਅਰਥ ਵੀ ਅੰਮ੍ਰਿਤ ਸਰੋਵਰ ਹੈ। ਜਿਹੜਾ ਅੰਮ੍ਰਿਤਸਰ ਜਿਹੜਾ ਪਿਆ ਹੈ ਨਾ, ਅੰਮ੍ਰਿਤ ਨੂੰ ਕਹਿੰਦੇ ਨੇ ਸਰ, ਜਿਹੜਾ ਉਹ ਤਲਾਬ ਨੂੰ ਕਹੀਦਾ, ਸਰੋਵਰ ਨੂੰ ਕਹੀਦਾ। ਜਿਹੜੀ ਧੰਨ ਗੁਰੂ ਰਾਮਦਾਸ ਨੇ ਇਹਦੀ ਨੀਂਹ ਰੱਖੀ ਹੈ ਉਹ ਸਰੋਵਰ ਤੋਂ ਰੱਖੀ ਹੈ। ਅਨਮਤਾਂ ਦੇ ਵਿੱਚ ਵਗਦੇ ਪਾਣੀ ਦੇ ਵਿੱਚ ਇਸ਼ਨਾਨ ਦੀ ਬੜੀ ਮਹਾਨਤਾ ਸੀ। ਧੰਨ ਗੁਰੂ ਰਾਮਦਾਸ ਨੇ ਖਲੋਤੇ ਪਾਣੀ ਦੇ ਵਿੱਚ ਚਾਰ ਵਰਣਾਂ ਦੇ, ਚਾਰ ਆਸ਼ਰਮਾਂ ਦੇ, ਚਾਰ ਚੱਕਾਂ ਦੇ ਆਏ ਲੋਕਾਂ ਨੂੰ ਇੱਕ ਥਾਂ ਤੇ ਇਸ਼ਨਾਨ ਕਰਨ ਦਾ ਇਹ ਵਿਧਾਨ ਬੰਨ ਕੇ ਦਿੱਤਾ। ਗੱਲ ਤਾਂ ਬੜੀ ਸਪਸ਼ਟ ਸੀ, ਵਗਦੇ ਪਾਣੀ ਵਿੱਚ ਜਾਤ ਕਾਇਮ ਰਹਿੰਦੀ ਸੀ, ਕਿਉਂਕਿ ਜਿੱਧਰੋਂ ਪਾਣੀ ਆ ਰਿਹਾ ਉਧਰ ਬ੍ਰਾਹਮਣ ਇਸ਼ਨਾਨ ਕਰਦੇ ਨੇ, ਜਿੱਧਰ ਨੂੰ ਪਾਣੀ ਜਾ ਰਿਹਾ ਉਧਰ ਪਹਿਲਾਂ ਕਸ਼ਤਰੀ ਕਰਦੇ ਨੇ, ਜਿੱਧਰ ਅੱਗੇ ਫਿਰ ਜਾ ਰਿਹਾ ਉਧਰ ਅੱਗੇ ਵੈਸ਼ ਕਰਦੇ ਨੇ, ਸਭ ਤੋਂ ਅਖੀਰ ਵਿੱਚ ਜਾ ਕੇ ਸ਼ੂਦਰ ਕਰਦੇ ਸਨ। ਨਤੀਜਾ ਕੀ ਸੀ? ਬ੍ਰਾਹਮਣ ਬ੍ਰਾਹਮਣ ਸੀ, ਸ਼ੂਦਰ ਸ਼ੂਦਰ ਸੀ, ਵੈਸ਼ ਵੈਸ਼ ਸੀ, ਕਸ਼ਤਰੀ ਕਸ਼ਤਰੀ ਸੀ। ਪਰ ਗੁਰੂ ਨਾਨਕ ਦੇ ਘਰ ਵਿੱਚ ਐਸਾ ਨਹੀਂ ਸੀ। ਇੱਥੇ ਤਾਂ ਚਾਰ ਵਰਣ ਇੱਕ ਵਰਣ ਕਰਾਇਆ। ਇਹੀ ਗੱਲ ਭਾਈ ਗੁਰਦਾਸ ਕਹਿੰਦੇ ਨੇ ਨਾ, ਇਸ ਵਰਣ ਵੰਡ ਦੇ ਇਸ ਵਿਤਕਰੇ ਨੂੰ ਸਤਿਗੁਰੂ ਗੁਰੂ ਨਾਨਕ ਨੇ ਖਤਮ ਕਰ ਦਿੱਤਾ ਸੀ। ਇਸੇ ਤਰ੍ਹਾਂ ਜਿਹੜਾ ਸਾਡੇ ਕੋਲ ਤੀਸਰਾ ਪਾਠ ਆਉਂਦਾ ਉਹ ਜਾ ਕੇ ਅਖੀਰ ਵਿੱਚ ਆਉਂਦਾ, ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਉੱਥੇ ਖੁੱਲ੍ਹੇ ਦਰਸ਼ਨ ਦੀਦਾਰ ਹੈ, ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਨਹੀਂ ਇਸ਼ਨਾਨ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸ਼ਨ ਦੀਦਾਰ ਨਹੀਂ ਹੈ, ਪਾਠ ਦੀਦਾਰ ਹੈ। ਹੁਣ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਦੀਦਾਰ ਕਰੀਏ, ਕਿਉਂਕਿ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਮੈਂ ਤਾਂ ਬਹੁਤ ਵਾਰੀ ਬਿਨੈ ਕਰਦਾ ਵੀ ਜੇ ਹੁਣ ਸਾਨੂੰ ਕੋਈ ਪੁੱਛ ਲਵੇ ਵੀ ਤੁਸੀਂ ਸਿੱਖ ਜੇ, ਕਿਉਂਕਿ ਸਿੱਖ ਅਸੀਂ ਪਿਤਾ ਕਰਕੇ ਨਹੀਂ ਹੈ, ਪਿਤਾ ਕਰਕੇ ਪੁੱਤਰ ਹੁੰਦਾ, ਗੁਰੂ ਕਰਕੇ ਸਿੱਖ ਹੁੰਦਾ। ਅਸੀਂ ਸਿੱਖ ਜਿਹੜੇ ਹਾਂ, ਪੁੱਤਰ ਬਾਬਾ ਸ਼੍ਰੀ ਚੰਦ ਹੈ, ਪੁੱਤਰ ਬਾਬਾ ਲਖਮੀ ਦਾਸ ਹੈ, ਭਾਈ ਲੈਣਾ ਪੁੱਤਰ ਨਹੀਂ ਹੈ, ਭਾਈ ਲੈਣਾ ਸਿੱਖ ਹੈ। ਜਦੋਂ ਅਸੀਂ ਗੁਰੂ ਦੇ ਰੂਪ ਵਿੱਚ ਪ੍ਰਵਾਨ ਕਰਦੇ ਹਾਂ ਤਾਂ ਅਸੀਂ ਸਿੱਖ ਹਾਂ। ਤੇ ਜੇ ਅਸੀਂ ਸਿੱਖ ਹੋ ਕੇ ਸਾਨੂੰ ਕੋਈ ਪੁੱਛੇ ਵੀ ਤੁਸੀਂ ਆਪਣੇ ਗੁਰੂ ਬਾਰੇ ਕੀ ਜਾਣਦੇ ਜੇ, ਤੇ ਇਹ ਸੱਚ ਹੈ ਕਿ ਅਸੀਂ ਬਿਲਕੁਲ ਨਹੀਂ ਜਾਣਦੇ। ਨਾ ਸਾਨੂੰ ਗੁਰੂ ਸਾਹਿਬ ਦੇ ਅੰਦਰ ਕਿੰਨੇ ਰਾਗ ਨੇ, ਕਿੰਨੇ ਗੁਰੂਆਂ ਦੀ ਬਾਣੀ ਹੈ, ਕਿੰਨੇ ਭਗਤਾਂ ਦੀ ਬਾਣੀ ਹੈ, ਕਿੰਨੇ ਭੱਟਾਂ ਦੀ ਬਾਣੀ ਹੈ, ਅਸੀਂ ਬਿਲਕੁਲ ਅਣਜਾਣ ਇਸ ਮਾਮਲੇ ਤੋਂ। ਇਹ ਤਾਂ ਗੁਰੂ ਦਾ ਬਾਹਰੀ ਸਰੂਪ ਹੈ ਨਾ, ਇਸ ਦੇ ਅੰਦਰ ਜੋ ਗੁਰਬਾਣੀ ਦੇ ਅੰਦਰ ਹੈ, ਜਿਸ ਤਰ੍ਹਾਂ ਭਾਈ ਜੇਠੇ ਨੇ ਪੁੱਛਿਆ ਸੀ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਨੂੰ, ਮਹਾਰਾਜ ਜਦੋਂ ਅਸੀਂ ਬਾਣੀ ਪੜ੍ਹੀਏ ਤੁਸੀਂ ਸਾਨੂੰ ਹੁਕਮ ਕਰਦੇ ਜੇ, ਤੇ ਸਾਨੂੰ ਕਿਸ ਗੱਲ ਦਾ ਖਿਆਲ ਰੱਖਣਾ ਚਾਹੀਦਾ? ਤੇ ਅੱਜ ਵਾਲਾ ਜਵਾਬ ਨਹੀਂ ਸੀ। ਅੱਜ ਦਾ ਜਵਾਬ ਤਾਂ ਇਹੋ ਹੀ ਹੈ
ਕਿ ਕੁੰਭ ਦਾ ਖਿਆਲ ਰੱਖੋ, ਜੋਤ ਦਾ ਖਿਆਲ ਰੱਖੋ, ਨਲੀਏਰ ਦਾ ਖਿਆਲ ਰੱਖੋ, ਮੌਲੀ ਦਾ ਖਿਆਲ ਰੱਖੋ, ਲਾਲ ਕੱਪੜੇ ਦਾ ਖਿਆਲ ਰੱਖੋ, ਆਏ ਗਿਆ ਦਾ ਖਿਆਲ ਰੱਖੋ, ਚਾਹ ਪਾਣੀ ਦਾ ਖਿਆਲ ਰੱਖੋ, ਧੂਫ ਬੱਤੀ ਦਾ ਖਿਆਲ ਰੱਖੋ। ਇਹੀ ਹੈ ਨਾ, ਤੁਸੀਂ ਕਿਸੇ ਨੂੰ ਸਵਾਲ ਵੀ ਕਰਕੇ ਵੇਖ ਲਓ ਬਈ ਤੁਸੀਂ ਪਾਠ ਰਖਾਇਆ ਤੇ ਤੁਸੀਂ ਸੁਣਦੇ ਕਿਉਂ ਨਹੀਂ? ਕਹਿੰਦੇ ਜੀ ਆਏ ਗਿਆ ਨੂੰ ਅਟੈਂਡ ਕਰਨਾ। ਤੇ ਜੇ ਉਹਨਾਂ ਨੂੰ ਤੁਸੀਂ ਦੂਜਾ ਸਵਾਲ ਕਰੋ ਵੀ ਜੇ ਤੁਸੀਂ ਆਏ ਗਿਆ ਨੂੰ ਅਟੈਂਡ ਕਰਨਾ ਸੀ ਤੇ ਫਿਰ ਤੁਸੀਂ ਪਾਠ ਕਿਉਂ ਰਖਾਇਆ? ਕਹਿੰਦੇ ਜੀ ਫਿਰ ਲੋਕਾਂ ਨੇ ਨਹੀਂ ਸੀ ਛੱਡਣਾ ਵੀ ਚੰਗੇ ਸਿੱਖ ਨੇ, ਕਾਕੇ ਦਾ ਵਿਆਹ ਕਰ ਲਿਆ, ਪਾਠ ਤੇ ਕਰਾਇਆ ਨਹੀਂ ਇਹਨਾਂ ਨੇ। ਗੁਰੂ ਹਰਗੋਬਿੰਦ ਪਿਤਾ ਮਹਾਰਾਜ ਕਹਿਣ ਲੱਗੇ ਕਿ ਜਦੋਂ ਬਾਣੀ ਪੜ੍ਹਨੀ ਹੈ ਖਿਆਲ ਸਿਰਫ ਇੰਨਾ ਹੀ ਰੱਖਣਾ ਹੈ ਕਿ ਕਿਆ ਗੁਰ ਕਹੇ ਕਰੇ ਹਮ ਕਹਾਂ। ਗੁਰੂ ਕੀ ਕਹਿੰਦਾ ਅਸੀਂ ਕੀ ਕਰਦੇ ਹਾਂ? ਭਾਈ ਸੁਸਾ ਸੀ ਨਾ, ਉਹ ਇੱਕ ਦਿਨ ਸੰਗਤ ਚ ਆ ਕੇ ਤੇ ਜਿੱਧਰ ਕੀਰਤਨ ਹੋ ਰਿਹਾ ਜਿੱਧਰ ਮਹਾਰਾਜ ਆਪ ਸੁਸ਼ੋਭਿਤ ਸਨ ਉਧਰ ਪਿੱਠ ਕਰਕੇ ਬਹਿ ਗਿਆ ਤੇ ਨਾਲ ਦੇ ਸਿੱਖਾਂ ਨੇ ਫੜ ਕੇ ਲਿਆ ਕੇ ਗੁਰੂ ਜੀ ਕੋਲ ਪੇਸ਼ ਕਰਤਾ, ਮਹਾਰਾਜ ਆ ਵੇਖੋ ਤੁਹਾਡੇ ਵੱਲ ਪਿੱਠ ਕਰਕੇ ਬੈਠੇ। ਤੇ ਸਤਿਗੁਰੂ ਜੀ ਨੇ ਪੁੱਛਿਆ ਕਿਉਂ ਭਾਈ ਸੁਥਰਿਆ? ਕਹਿਣ ਲੱਗਾ ਮਹਾਰਾਜ ਮੈਂ ਤੇ ਹੈਰਾਨ ਆ ਜਿਹੜੇ ਤੁਹਾਡੇ ਵੱਲ ਮੁੱਖ ਕਰਕੇ ਬੈਠੇ ਨੇ, ਮੇਰੇ ਵਿੱਚ ਤਾਂ ਸਮਰੱਥਾ ਨਹੀਂ ਹੈ ਕਿ ਇਹ ਤੁਹਾਡੀ ਗੁਰਬਾਣੀ ਦੇ ਗਿਆਨ ਦੇ ਜੋ ਸਾਡੇ ਮੁੱਖ ਦੇ ਉੱਪਰ ਥੱਪੜ ਪੈਂਦੇ ਨੇ, ਬਾਣੀ ਕੁਝ ਹੋਰ ਕਹਿੰਦੀ ਹੈ, ਸਾਡੇ ਕਰਮ ਕੁਝ ਹੋਰ ਨੇ, ਇਸੇ ਕਰਕੇ ਮੈਂ ਤੇ ਪਿੱਠ ਕਰਕੇ ਬੈਠਾ ਵੀ ਸਾਰੀਆਂ ਪਿੱਠ ਤੇ ਹੀ ਪੈ ਜਾਣ ਤਾਂ ਠੀਕ ਨੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜੋ ਕੁਝ ਸਿੱਖ ਦੇ ਬਾਰੇ ਲਿਖਿਆ ਗਿਆ ਹੈ ਉਹ ਅੱਜ ਸਾਡੇ ਲਈ ਸਿਰਫ ਇੱਕ ਸਬਜ ਬਾਗ ਹੈ। ਸਾਡੇ ਵਾਸਤੇ ਤੇ ਉਹ ਗੱਲਾਂ ਜਿਹੜੀਆਂ ਨੇ ਉਹ ਪਹੁੰਚ ਤੋਂ ਪਰੇ ਨੇ। ਕਿੰਨੀਆਂ ਬਖਸ਼ਿਸ਼ਾਂ ਸਤਿਗੁਰੂ ਦੀ ਬਾਣੀ ਵਿੱਚ ਦਰਜ ਨੇ ਕਿ ਇਹਨਾਂ ਬਖਸ਼ਿਸ਼ਾਂ ਦਾ ਉਹ ਸਿੱਖ ਪਾਤਰ ਬਣਦਾ ਜਿਹੜਾ ਇਸ ਗੁਰਬਾਣੀ ਨਾਲ ਜੁੜਦਾ ਹੈ, ਜਿਹੜਾ ਇਸ ਗੁਰੂ ਨਾਲ ਜੁੜਦਾ ਹੈ, ਜਿਹੜਾ ਇਸ ਗੁਰੂ ਦੇ ਰਸਤੇ ਤੇ ਤੁਰਦਾ। ਤੇ ਮੈਂ ਤਾਂ ਇੱਕ ਬੇਨਤੀ ਕਰਨੀ ਚਾਹੁੰਦਾ, ਅਸੀਂ ਜਿਹੜੇ ਗੁਰਦੁਆਰੇ ਆਉਂਦੇ ਹਾਂ, ਠੀਕ ਹੈ ਸਾਡੇ ਧੰਨ ਭਾਗ ਨੇ ਕਿ ਚਲੋ ਇਸ ਦੁਨੀਆਦਾਰੀ ਦੇ ਵਿੱਚੋਂ ਸਾਨੂੰ ਕੁਝ ਸਮਾਂ ਸਤਿਗੁਰੂ ਬਖਸ਼ਦੇ ਨੇ ਕਿ ਅਸੀਂ ਇੱਥੇ ਆਉਂਦੇ ਹਾਂ, ਪਰ ਸਾਡਾ ਇੱਕ ਫਰਜ਼ ਵੀ ਬਣਦਾ, ਉਹ ਇਹ ਹੈ ਕਿ ਸਾਨੂੰ ਹੀ ਵੇਖਣ ਤੋਂ ਬਾਅਦ ਇਸ ਗੁਰੂ ਪਿਤਾ ਮਹਾਰਾਜ ਦੇ ਪ੍ਰਤੀ ਇਸ ਸੰਸਾਰ ਦੇ ਲੋਕਾਂ ਨੇ ਸਮਰਪਣ ਹੋਣਾ ਹੈ। ਕੀ ਸਾਨੂੰ ਪਤਾ ਹੈ ਭਾਈ ਲਹਿਣੇ ਨੂੰ ਗੁਰੂ ਨਾਨਕ ਨੇ ਮੱਥਾ ਟੇਕਿਆ ਸੀ? ਇਹ ਗੱਲ ਸਧਾਰਨ ਗੱਲ ਨਹੀਂ ਸੀ। ਉਹਦਾ ਇੱਕ ਮੂਲ ਮੈਂ ਤੁਹਾਨੂੰ ਮੁੱਢ ਥੋੜਾ ਜਿਹਾ ਦੱਸਣਾ ਚਾਹੁੰਦਾ। ਇੱਕ ਦਿਨ ਮੀਂਹ ਪਿਆ ਤੇ ਸਤਿਗੁਰੂ ਹਵੇਲੀ ਦੇ ਵਿੱਚ ਬਾਹਰ ਆਪਣਾ ਦਰਬਾਰ ਲਗਾਇਆ ਤੇ ਮੁੱਖ ਤੋਂ ਆ ਵਚਨ ਉਚਾਰਿਆ, ਕਹਿਣ ਲੱਗੇ ਵੀ ਬਾਲਣ ਤੇ ਸਾਰਾ ਹੀ ਭਿੱਜ ਗਿਆ ਤੇ ਲੰਗਰ ਵੀ ਤਿਆਰ ਹੋ ਸਕਣਾ ਕਠਿਨ ਹੈ, ਤੇ ਚਲੋ ਅੱਜ ਫਿਰ ਸਿੱਖਾਂ ਨੂੰ ਮਠਿਆਈ ਛਕਾਉਂਦੇ ਹਾਂ। ਕਹਿਣ ਲੱਗੇ ਆਪਣੇ ਪੁੱਤਰ ਨੂੰ ਬਾਬਾ ਸ਼੍ਰੀ ਚੰਦ ਨੂੰ, ਬਾਬਾ ਸ਼੍ਰੀ ਚੰਦ ਨੂੰ ਸੰਬੋਧਨ ਹੋ ਕੇ ਸਤਿਗੁਰੂ ਕਹਿੰਦੇ ਨੇ ਸ਼੍ਰੀ ਚੰਦ ਤੂੰ ਕਿੱਕਰ ਤੇ ਚੜ ਹਲਾ, ਇਸ ਨੂੰ ਮਠਿਆਈ ਡਿੱਗੇਗੀ। ਬਾਬਾ ਸ਼੍ਰੀ ਚੰਦ ਕਹਿਣ ਲੱਗੇ ਪਿਤਾ ਜੀ ਕਿੱਦਾਂ ਦੀਆਂ ਗੱਲਾਂ ਕਰਨ ਲੱਗ ਪਏ ਜੀ, ਵੀ ਭਲਾ ਕਿੱਕਰਾਂ ਤੋਂ ਮਠਿਆਈ ਡਿੱਗਦੀ ਹੈ, ਤੁੱਕੇ ਡਿੱਗਦੇ ਨੇ। ਸਤਿਗੁਰੂ ਬਾਬਾ ਲਖਮੀ ਚੰਦ ਨੂੰ ਕਹਿਣ ਲੱਗੇ ਪੁੱਤਰ ਤੂੰ ਉੱਠ। ਉਹ ਕਹਿਣ ਲੱਗਾ ਪਿਤਾ ਜੀ ਠੀਕ ਤੇ ਆਖਿਆ ਵੱਡੇ ਭਾਈ ਨੇ ਵੀ ਕਿੱਕਰਾਂ ਤੋਂ ਮਠਿਆਈ ਨਹੀਂ ਡਿੱਗਦੀ, ਤੁੱਕੇ ਡਿੱਗਦੇ ਨੇ। ਸਤਿਗੁਰੂ ਕਹਿਣ ਲੱਗੇ ਚਲੋ ਭਾਈ ਲੈਣਾ ਜੀ ਤੁਸੀਂ ਉੱਠ ਕੇ ਚੜੋ। ਭਾਈ ਲੈਣਾ ਉੱਠ ਕੇ ਕਿੱਕਰ ਵਾਲੇ ਪਾਸੇ ਨੂੰ ਤੁਰ ਪਏ। ਮਗਰੋਂ ਬਾਬਾ ਸ਼੍ਰੀ ਚੰਦ ਆਵਾਜ਼ ਮਾਰਦਾ ਲੈਣਿਆ ਤੂੰ ਸਾਡੇ ਨਾਲੋਂ ਜ਼ਿਆਦਾ ਸਿਆਣਾ, ਵੀ ਤੈਨੂੰ ਬਹੁਤਾ ਪਤਾ ਵੀ ਕਿੱਕਰ ਤੇ ਚੜਿਆ ਮਠਿਆਈ ਡਿੱਗਦੀ ਹੈ। ਬਾਬਾ ਸ਼੍ਰੀ ਚੰਦ ਨੂੰ ਕਹਿਣ ਲੱਗੇ ਭਾਈ ਲਹਿਣਾ ਜੀ ਬਾਬਾ ਜੀ ਇਹ ਗੱਲ ਮੈਨੂੰ ਕਿਉਂ ਪੁੱਛਦੇ ਜੇ ਤੁਸੀਂ? ਇਹ ਗੱਲ ਤੁਸੀਂ ਆਪਣੇ ਪਿਤਾ ਨੂੰ ਪੁੱਛੋਗਾ। ਮੈਂ ਤੇ ਸਿੱਖ ਹਾਂ, ਮੇਰਾ ਕੰਮ ਆ ਕਿੱਕਰ ਤੇ ਚੜ੍ਹਨਾ ਤੇ ਕਿੱਕਰ ਨੂੰ ਹਿਲਾਉਣਾ, ਕਿੱਕਰ ਤੋਂ ਮਠਿਆਈ ਡਿੱਗਣੀ, ਤੁੱਕੇ ਡਿੱਗਣੇ, ਇਹ ਹੁਣ ਤੁਹਾਡੇ ਪਿਤਾ ਦਾ ਕੰਮ ਹੈ, ਮੇਰਾ ਕੰਮ ਨਹੀਂ ਹੈ। ਸ਼ਾਇਦ ਇਹੋ ਹੀ ਕਾਰਨ ਸੀ ਕਿ ਇੱਕ ਦਿਨ ਲੈਣੇ ਦੀ ਫਿਰਾਈ ਹੈ, ਨਾਨਕਾ ਦੋਹੀ ਖੱਟੀ ਹੈ,
ਸੰਸਾਰ ਵਿੱਚ ਦਵਾਈ ਮੱਚ ਗਈ। ਗੁਰ ਚੇਲੇ ਰਹਿ ਰਾਸ ਕੀ, ਗੁਰੂ ਨੇ ਚੇਲੇ ਨੂੰ ਮੱਥਾ ਟੇਕ ਦਿੱਤਾ। ਇਹ ਗੱਲ ਕੇਵਲ ਕਰਤਾਰਪੁਰ ਵਿੱਚ ਨਾ ਰਹੀ, ਇਹ ਤਾਂ ਜੰਗਲ ਦੀ ਅੱਗ ਵਾਂਗੂ ਸੁਮੇਰ ਪਰਬਤ ਤੇ ਵੀ ਚਲੀ ਗਈ। ਸਾਰੇ ਸੰਸਾਰ ਦੇ ਵਿੱਚ ਇਹ ਗੱਲ ਤੁੰਮ ਗਈ ਕਿ ਗੁਰੂ ਨਾਨਕ ਨੇ ਆਪਣੇ ਸਿੱਖ ਨੂੰ ਮੱਥਾ ਟੇਕਿਆ। ਇਸ ਗੱਲ ਦਾ ਆਮ ਲੋਕਾਂ ਨਾਲੋਂ ਸਿੱਧਾਂ ਨੂੰ ਅਚੰਭਾ ਜ਼ਿਆਦਾ ਹੋਇਆ, ਕਿਉਂਕਿ ਜਿਨ੍ਹਾਂ ਕੋਲ ਕਰਾਮਾਤਾਂ ਸੀ, ਰਿਧੀਆਂ ਸੀ, ਵੱਡੀਆਂ ਉਮਰਾਂ ਸਨ, ਉਹ ਤਾਂ ਇਹ ਕਹਿਣ ਵੀ ਧੰਨ ਨਾਨਕ ਤੇਰੀ ਵੱਡੀ ਕਮਾਈ। ਇਹ ਕੀ ਹੋਇਆ ਕਿ ਆਪਣੇ ਤੋਂ ਅੱਧੀ ਉਮਰ ਵਾਲੇ ਆਪਣੇ ਹੀ ਸਿੱਖ ਨੂੰ ਕਹਿੰਦੇ ਨਾਨਕ ਨੇ ਮੱਥਾ ਟੇਕ ਦਿੱਤਾ। ਪਰ ਸੱਚ ਇਹ ਸੀ, ਹੁਣ ਸਮਾਂ ਆਗਿਆ ਨਹੀਂ ਦਿੰਦਾ ਕਿ ਆਪਾਂ ਇਸ ਸਾਖੀ ਦੀ ਵੀ ਵਿਆਖਿਆ ਵਿੱਚ ਜਾਈਏ, ਗੁਰੂ ਨਾਨਕ ਨੇ ਮੱਥਾ ਇਸ ਕਰਕੇ ਟੇਕਿਆ ਹੈ

ਪਵਿੱਤਰ ਰਸਨਾ ਤੋਂ ਉਚਾਰਿਆ ਇਹ ਸ਼ਬਦ ਕਾਇਆ ਮਾਨਸ ਕੌਣ ਗੁਨਾ ਜੋ ਘਟ ਪੀਤਰ ਹੈ ਮਲਨਾ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਸੋਰਠ ਵਿੱਚ ਦਰਜ ਹੈ। ਭਗਤ ਕਬੀਰ ਜੀ ਇਸ ਸ਼ਬਦ ਰਾਹੀਂ ਪ੍ਰਾਣੀ ਨੂੰ ਉਪਦੇਸ਼ ਦਿੰਦਿਆਂ ਕਹਿ ਰਹੇ ਹਨ ਕਿ ਤੀਰਥਾਂ 'ਤੇ ਸਰੀਰਕ ਇਸ਼ਨਾਨ ਕੀਤੇ ਦਾ ਕੀ ਲਾਭ ਹੈ ਜੇਕਰ ਹਿਰਦੇ ਅੰਦਰੋਂ ਈਰਖਾ, ਦੁਵੈਸ਼, ਨਿੰਦਾ, ਚੁਗਲੀ, ਵੈਰ, ਵਿਰੋਧ, ਊਚ ਨੀਚ ਅਤੇ ਜਾਤ ਪਾਤ ਦੇ ਵਿਕਾਰਾਂ ਦੀ ਮੈਲ ਦੂਰ ਨਹੀਂ ਹੋਈ। ਹਿਰਦੈ ਕਪਟ ਮੁੱਖ ਗਿਆਨੀ, ਝੂਠੇ ਕਹਾਂ ਬਿਲੋਵਸ ਪਾਨੀ। ਜੇਕਰ ਹਿਰਦਾ ਸ਼ੁੱਧ ਨਹੀਂ ਹੈ, ਹਿਰਦੇ ਅੰਦਰ ਵਿਕਾਰਾਂ ਦੀ ਮੈਲ ਹੈ, ਤਾਂ ਉਹਨਾਂ ਗਿਆਨ ਦੀਆਂ ਗੱਲਾਂ ਦਾ ਜੋ ਮੂੰਹ ਤੋਂ ਕੋਈ ਕਰੇ ਕੀ ਲਾਭ ਹੈ। ਗਿਆਨ ਪ੍ਰਾਪਤ ਕਰਕੇ ਵੀ ਅੰਦਰ ਕਪਟ ਹੈ, ਮੈਲ ਹੈ, ਤਾਂ ਉਹ ਗਿਆਨ ਇਵੇਂ ਵੀ ਹੈ ਜਿਵੇਂ ਕੋਈ ਪਾਣੀ ਨੂੰ ਰਿੜਕ ਰਿਹਾ ਹੋਵੇ, ਜਿਸ ਵਿੱਚੋਂ ਕੁਝ ਵੀ ਪ੍ਰਾਪਤ ਨਹੀਂ ਹੋਵੇਗਾ, ਪਾਣੀ ਕੇਵਲ ਪਾਣੀ ਹੀ ਰਹੇਗਾ। ਕਬੀਰ ਸਾਹਿਬ ਇੱਕ ਹੋਰ ਉਦਾਹਰਣ ਦਿੰਦਿਆਂ ਸਪਸ਼ਟ ਕਰਦੇ ਹਨ ਕਿ ਜਿਸ ਮਨੁੱਖ ਦੇ ਅੰਦਰੋਂ ਵਿਕਾਰਾਂ ਦੀ ਮੈਲ ਦੂਰ ਨਹੀਂ ਹੋਈ, ਉਸ ਦਾ 68 ਤੀਰਥਾਂ ਉੱਤੇ ਕੀਤਾ ਹੋਇਆ ਇਸ਼ਨਾਨ ਉਸ ਤਰ੍ਹਾਂ ਹੈ ਜਿਵੇਂ ਕੋਈ ਲੌਕੀ ਅਰਥਾਤ ਤੁਮਾ 68 ਤੀਰਥਾਂ 'ਤੇ ਇਸ਼ਨਾਨ ਕਰ ਲਵੇ ਪਰ ਅੰਦਰ ਦੀ ਕੁੜੱਤਨ ਦੂਰ ਨਾ ਹੋਵੇ। ਲੌਕੀ 68 ਤੀਰਥ ਨਹਾਈ, ਕੌੜਾਪਨ ਤਉ ਨਾ ਜਾਈ। ਅੰਤ ਵਿੱਚ ਕਬੀਰ ਸਾਹਿਬ ਆਖ ਰਹੇ ਹਨ ਕਿ ਹੇ ਵਾਹਿਗੁਰੂ, ਮੈਂ ਇਹ ਸਭ ਸੋਚ ਵਿਚਾਰ ਕਰਕੇ ਤੇਰੇ ਦਰ 'ਤੇ ਅਰਦਾਸ ਕਰਦਾ ਹਾਂ ਕਿ ਮੇਰੇ ਹਿਰਦੇ ਦੀ ਮੈਲ ਦੂਰ ਕਰਕੇ ਮੈਨੂੰ ਇਸ ਭਵ ਸਾਗਰ ਤੋਂ ਪਾਰ ਕਰ ਦੇ। ਕਹਿ ਕਬੀਰ ਵਿਚਾਰੀ ਭਵ ਸਾਗਰ ਪਾਰ ਉਤਾਰੀ।

ਕੀਤੇ ਰੋਜ ਨਾ ਤੀਜੇ ਦਾਤੀ ਕੀਤੇ ਪੁੰਨ ਕੋਈ ਕਵੇ ਮੈਂ ਪੁੰਨ ਕਰਕੇ ਗੁਰੂ ਨੂੰ ਮਨਾ ਲਵਾਂਗਾ ਨਾ ਪੀਜੇ ਬਾਹਰ ਬੈਠਿਆ ਸੁਣ ਨਾ ਪੀਜੇ ਰੂਪੀ ਮਾਲੀ ਰੰਗ ਨਾ ਪੀਜੇ ਤੀਰਥ ਪਵੀਏ ਨੰਗ ਨਾ ਪੀਜੇ ਪੇੜ ਮਰੇ ਭਿੜ ਸੂਰ ਕੋਈ ਬੜਾ ਸੁਰਮਾ ਹੋਏ ਆਪਣੇ ਆਪ ਨੂੰ ਖਤਮ ਕਰ ਦੇਵੇ ਰਣ ਵਿਚ ਰੱਬ ਨਹੀਂ ਪੀਜਦਾ ਨਾ ਪੀਜੇ ਕੇਤੇ ਹੋਵੇ ਧੂੜ ਕੋਈ ਆਪਣੇ ਆਪ ਨੂੰ ਧੂੜ ਵੀ ਬਣਾ ਲਵੇ ਪਰ ਅਖੀਰ ਵਿਚ ਗੁਰੂ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਸਾਰੰਗ ਦੀ ਵਾਰ ਵਿਚ ਕਹਿੰਦੇ ਹਨ ਲੇਖਾ ਲਿਖੀਏ ਮਨ ਕੇ ਪਾਏ ਜੇ ਤੇਰਾ ਮਨ ਹੀ ਨਹੀਂ ਹੋਇਆ

ਇਸੇ ਲਈ ਭਾਈ ਆਪਣੇ ਮਨ ਨੂੰ ਗੁਰੂ ਦੇ ਚਰਣਾਂ ਵਿੱਚ ਜਦੋਂ ਵੀ ਲਿਆਓ ਸਭ ਕੁਝ ਬਾਹਰ ਛੱਡ ਕੇ ਆਓ ਔਰ ਆ ਕੇ ਕੀ ਕਹੋ ਮੇਰਾ ਮੁਝਮੇ ਕਿਛ ਨਹੀਂ। ਗੁਰੂ ਨਾਨਕ ਦੇ ਬਖਸ਼ਣਿਆ ਕੋਈ ਟਾਈਮ ਨਹੀਂ ਜੇ ਲੱਗਣਾ, ਜਿਹੜਾ ਆਪ ਛੋੜ ਬੇਨਤੀ ਕਰੇ, ਜਿਹੜਾ ਆਪਣਾ ਆਪ ਛੱਡ ਦੇਵੇ, ਆਪਣੀ ਹੰਕਾਰ ਕਮੰਡ ਛੱਡ ਕੇ ਆਖੇ ਕੀ ਆਖੇ, ਤੁਸੀਂ ਵੀ ਆਖੋ ਕੀਰਤਨ ਦੀ ਸਮਾਪਤੀ ਹੋਈ।